ਖੇਮ ਸਾਤ੍ਰਿਤ ਨਵ ਨਿਧ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਸ ਜਨ ਕੈ ਮੁਖ ਭਨੇ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਨਾਮੇ। ਹਰਨਾਸ ਦੁਸ਼ਟ ਹਰ ਮਾਰਿਆ ਪ੍ਰਹਿਲਾ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ।

ਦੁੱਖ ਦਾਰੂ ਸੁੱਖ ਰੋਗ ਭਇਆ ਜਾ ਸੁਖਤਾ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ

ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ।

ਸੋ ਕਰ ਕੇ ਹਾਜਤ ਬਹਿ ਸਰਬ ਸਮਾ ਲੇਵਾ ਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪ੍ਰੀ ਸਿਉਂ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾ

ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨਮੋਹਣ ਸੁਰਗ ਮਛ ਪਾਇਆ ਲੇ ਗਾਵਨ ਤੁਧਨੋ

ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਸਦੀ ਵਡਿਆਈ ਜੋ ਤਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗੀਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ। ਕਰਮ ਮਿਲੇ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇ ਸਹਿ ਕਿਆ ਚਾਰਾ, ਨਾਨਕ ਸੱਚ ਸਵਰਨ ਹਾਰਾ, ਆਸਾ ਮਹੱਲਾ ਪਹਿਲਾ।

ਹਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਥ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੂ ਕਰੋ ਗੁਰਪਾਸ।

ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ ਜਿਨ, ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ।

ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰਸ ਪਾਇਆ।

ਪੁਰਖ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ, ਪੁਰਖ ਨਿਰੰਜਨ ਹਰ, ਅਗਮਾ ਅਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ, ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣਹਾਰਾ।

ਤੂੰ ਘਟ ਘਟ ਵੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਗਾਰੀ ਦੇ ਸਭ ਤੇਰੇ ਚੋਜ ਬਿਨਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉਂ ਤੁਧ ਬਿਨੁ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇ

ਪੁਰਬਾਣ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭਗਤ

ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰਨੇ ਚਿਲਕਰਤਾ ਸੋ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨਿਤਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ

ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵੇ

तू कर कर वेख जाने सोए जन नानक गुरमुख प्रगट होए। आसा महला पहला

ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਹਿਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ।

ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰ

ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗ ਮਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੁਹਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ

ਕਹੂੰ ਸਿਮਟ ਭਇਓ ਸੰਕਰੋ ਅਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਵਯੰ ਭਵ। ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ। ਦੋਸ਼ਟ ਜਿਤੇ ਉਠਮਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ। ਜੇ ਅਸਤੁਜਤਾ ਅਵਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਵਾਰ ਤਿਆ ਹੈ ਤਾ ਕੇ ਕੌਲ ਨਿਕ ਨਹਿਆ ਹੈ। ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾਕੇ ਤਾਪ ਤਨ ਕਮਹਿ ਹਰੇ ਹੋ। ਰਿਧ ਸਿਧ ਕਰਮੋ ਸਭ ਹੋ ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦਲੇ ਹੋ ਬਾਰੀ। ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲੇ ਹੋ ਬਚਾਉ। ਸਵਈਆ ਤਪਤੇ ਕੋ ਉਮਾ ਕਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਪੇਦ ਕਹੇ ਹਮ ਏਕ ਨਾ ਜਾਣਿਓ।

ਜਿਨ ਕਹਿ ਮਨ ਵਸਿਆ ਵਾਜੇ ਸਭ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਜਿਸ ਕਾ ਸਭ ਸਧਾਰੋ, ਜੇ ਕੋ ਖਾਵੈ ਜੇ ਕੋ ਪੁੰਚਾਏ, ਤਿਸ ਕਾ ਹੋਏ ਉਧਾਰੋ। ਏ ਵਸਤ ਜੀ ਨ ਜਾਈ, ਨਿਤ ਨਿਤ ਰੱਖ ਉਰਤ

ਉਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੇ ਜਮ ਕੇ ਦੂਤ ਨਾ ਤੇਰੇ ਛੱਡ ਜਾਏ। ਪਉ ਜਲ ਬਿਖਮ ਅਸਗਾ ਗੁਰ ਸਬਦੀ ਪਾਰ ਪਾਏ।

ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਅਰਜਨ ਹਰਿ ਗੋਬਿੰਦਨੁ ਸਿਮਰਨੁ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੁ ਦਇਆ ਵਾਤਾਈ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ।

ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੀ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀਗ ਤੀਗ ਫਤਿਹ

ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਜੀ ਦੇ ਚਰਨ ਪਰਸਦੇ ਹੋਏ, ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕਾ ਸਰਦਾ ਜਗਜੀਤ ਸਿੰਘ ਢੀਂਡਸਾ, ਬੀਬੀ ਜਸਵਿੰਦਰ ਕੌਰ ਢੀਂਡਸਾ ਦੇ ਸਪੁੱਤਰ ਸਰਦਾ ਗਗਨਦੀਪ ਸਿੰਘ ਢੀਂਗਸਾ, ਬੀਬੀ ਮੋਨਿਕਾ ਢੀਂਗਸਾ ਦੀ ਬੇਟੀ, ਬੇਟੀ ਸੋਫੀਆ ਕੌਰ ਢੀਂਡਸਾ ਦੀ ਦਾਤ ਗੁਰੂ ਸਾਹਿਬ ਜੀ ਨੇ ਬਖਸ਼ੀ।

ਵੱਲੋਂ ਬੇਟੀ ਸੋਫੀਆ ਕੌਰ ਦੇ ਜਨਮ ਦੀ ਖੁਸ਼ੀ ਦੇ ਅੰਦਰ ਆਪ ਜੀ ਦੇ ਚਰਨ ਪਰਸਦੇ ਹੋਏ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਸੱਚੇ ਪਾਤਸ਼ਾਹ ਜੀ ਬੇਟੀ ਸੋਫੀਆ ਕੌਰ ਦੇ ਸਿਰ 'ਤੇ ਮਿਹਰ ਭਰਿਆ ਤਰਕਣਾ ਦੀਰਘਾਜੂ ਬਖਸ਼ਣੀ ਬੱਚੀ ਮਾਤਾ ਪਿਤਾ ਦੀ ਆਗਿਆਕਾਰ ਹੂੰ ਇਹ ਦੇਸ਼ ਕੌਮ ਦਾ ਪਿਆਰ ਬਖਸ਼ਣਾ ਚੜ੍ਹਦੀ ਕਲਾ ਪ੍ਰਧਾਨ ਕਰਨੀ

ਕੁਲਾਰ ਦੇ ਸਪੁੱਤਰ ਕਾਕਾ ਪਰਮਵੀਰ ਸਿੰਘ ਕੁਲਾਰ ਅਤਿ ਸਰਦਾਰ ਸੁਖਮੰਦਰ ਸਿੰਘ ਬੀਬੀ ਸਵਰਨਜੀਤ ਕੌਰ ਢਿੱਲੋਂ ਦੀ ਸਪੁੱਤਰੀ ਬੀਬੀ

ਕਿਰਪਾ ਕਰਨੀ, ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ, ਬੱਚਿਆਂ ਨੂੰ ਦਰੋਂ ਘਰੋਂ ਸੀਸਾਂ ਬਖਸ਼ਣੀਆਂ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ,

ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ।

ਬੈਕ ਟੂ ਸਕੂਲ ਦੀ ਖੁਸ਼ੀ ਦੇ ਅੰਦਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਸਾਰੇ ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ, ਉੱਚ ਵਿਦਿਆ ਦੇ ਦਾਨ ਬਖਸ਼ਣੇ, ਗੁਰਪ੍ਰਸਾਦੀ ਵਿਦਿਆ ਵਿਚਾਰੇ, ਪੜ੍ਹ ਪੜ੍ਹ ਪਾਵੇ ਮਾਨ, ਬੱਚਿਆਂ ਨੂੰ ਉੱਚ ਵਿਦਿਆ ਦੇ ਦਾਨ ਬਖਸ਼ਣੇ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ, ਐਸ ਵੇਲੇ ਪਾਵਨ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਮੁਬਾਰਕ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੇ ਸਤਿਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਆਪਾਂ ਸਮੂਹ ਜਾਣਿਆਂ ਨੂੰ ਸਤਿਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ। ਮਹਾਰਾਜ ਨੇ ਬਖਸ਼ਿਸ਼ ਕੀਤੀ, ਬਹਾਨਾ ਕੋਈ ਵੀ ਬਣਿਆ ਪਰ ਹਜ਼ੂਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤੇ ਅੰਮ੍ਰਿਤਮਈ ਕੀਰਤਨ ਕਥਾ ਵਿਚਾਰਾਂ ਤੋਂ ਸਾ ਸੁਣਨੀਆਂ ਨੇ। ਸੋ ਦਰਬਾਰ ਵਿੱਚ ਜਦੋਂ ਆਈਏ, ਪਹਿਲਾਂ ਦਰਬਾਰ ਦੇ ਕੁਛ ਰੂਲ ਹੁੰਦੇ ਨੇ, ਇੱਥੇ ਗੱਲਾਂ ਬਿਲਕੁਲ ਨਹੀਂ ਕੀਤੀਆਂ ਜਾਂਦੀਆਂ, ਜਿਹੜਾ ਜ਼ੀਰੋ ਟੋਲਰੈਂਸ ਇਨ ਦਿਸ ਦਰਬਾਰ ਹਾਲ, ਪਲੀਜ਼ ਰਿਮਾਇੰਡ ਸਾਇਲੈਂਟ, ਇਫ ਯੂ ਡੋ ਨਾਟ ਫੀਲ ਕੰਫਰਟੇਬਲ ਟੂ ਸਿਟ ਇਨ, ਯੂ ਕੈਨ ਗੋ ਡਾਊਨ ਸਟੇਅਰ ਐਂਡ ਟਾਕ ਟੂ ਸਮਬਡੀ ਐਲਸ। ਬਾਦਸ਼ਾਹ ਦੇ ਦਰਬਾਰ ਦੇ ਵਿੱਚ, ਪਾਤਸ਼ਾਹ ਦੇ ਦਰਬਾਰ ਦੇ ਵਿੱਚ ਗੱਲਾਂ ਸੋਭਦੀਆਂ ਨਹੀਂ, ਕਿਉਂਕਿ ਜਿਸ ਗੁਰੂ ਨੂੰ ਤੁਸੀਂ ਮੱਥਾ ਟੇਕਿਆ, ਜਿਸ ਗੁਰੂ ਨੂੰ ਨਤਮਸਤਕ ਹੋਏ, ਇਸ ਗੁਰੂ ਦੀ ਬਾਣੀ ਕਹਿ ਰਹੀ ਹੈ ਕਿ ਹਮ ਭੀਖਤ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਸੋ ਜਿਹੜਾ ਭਿਖਾਰੀ ਹੈ ਉਹ ਬਾਦਸ਼ਾਹ ਦੇ ਅੱਗੇ ਆ ਕੇ ਬਾਤਾਂ ਨਹੀਂ ਕਰਦਾ, ਉਹ ਤੇ ਮੰਗਤਾ ਹੁੰਦਾ। ਸੋ ਮੰਗਤੇ ਦਾ ਕੰਮ ਹੈ ਮੰਗ ਕਰਨੀ ਆਪਣੇ ਅੰਦਰ ਦੇ ਟਿਕਾਓ ਦੀ, ਮੰਗ ਕਰਨੀ ਆਪਣੇ ਅੰਦਰਲੇ ਖੇੜੇ ਦੀ, ਮੰਗ ਕਰਨੀ ਆਪਣੀਆਂ ਜਿਹੜੀਆਂ ਖੁਸ਼ੀਆਂ ਮਹਾਰਾਜ ਨਾਲ ਸਾਂਝੀਆਂ ਤੁਸੀਂ ਕਰ ਰਹੇ ਹੋ, ਉਹਦਾ ਧੰਨਵਾਦ ਕਰਨ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਹਾਂ। ਸੋ ਆਸ ਕਰਦਾ ਕਿ ਗੱਲਾਂ ਨੂੰ ਸੰਕੋਚ ਦਿਓ, ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰਿਓ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਰਦਾਰ ਜਗਜੀਤ ਸਿੰਘ ਜੀ ਢੀਂਡਸਾ, ਬੀਬੀ ਜਸਵਿੰਦਰ ਕੌਰ ਢੀਂਡਸਾ ਦੇ ਸਪੁੱਤਰ ਸਰਦਾਰ ਗਗਨਦੀਪ ਸਿੰਘ ਜੀ ਢੀਂਡਸਾ, ਬੀਬੀ ਮੋਨਿਕਾ ਢੀਂਡਸਾ ਦੀ ਬੇਟੀ ਸੋਫੀਆ ਕੌਰ ਦੇ ਦਾਤ ਮਹਾਰਾਜ ਨੇ ਬਖਸ਼ੀ, ਉਹਦੇ ਸ਼ੁਕਰਾਨੇ ਵਿੱਚ ਪਰਿਵਾਰ ਰਲ ਮਿਲ ਕੇ ਲੰਗਰਾਂ ਦੀ ਸੇਵਾ ਕਰ ਰਹੇ ਨੇ। ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਕੁਲਾਰ, ਬੀਬੀ ਮਨਵੀਰ ਕੌਰ ਕੁਲਾਰ, ਕੁਲਾਰ ਪਰਿਵਾਰ ਆਪਣੇ ਬੱਚੇ ਕਾਕਾ ਪਰਮਵੀਰ ਸਿੰਘ ਕੁਲਾਰ, ਬੱਚੀ ਮਨਪ੍ਰੀਤ ਕੌਰ ਜਿਨ੍ਹਾਂ ਦਾ ਕੱਲ੍ਹ ਸ਼ੁਭ ਆਨੰਦ ਕਾਰਜ ਹੋਇਆ, ਪਰਿਵਾਰ ਮਹਾਰਾਜ ਦੇ ਸ਼ੁਕਰਾਨੇ ਵਿੱਚ ਅੱਜ ਇੱਥੇ ਸੰਗਤਾਂ ਨੂੰ ਗੁਰੂ ਕੇ ਹਜ਼ੂਰ ਫਿਰ ਸੱਦਾ ਦੇ ਕੇ ਬੁਲਾਇਆ, ਤਾਂ ਕਿ ਜਿੱਥੇ ਸੰਸਾਰਕ ਗੁਰਸ਼ੀਆਂ ਸਾਂਝੀਆਂ ਕੀਤੀਆਂ ਜਾਣ, ਉੱਥੇ ਮਹਾਰਾਜ ਦੀ ਬਖਸ਼ਿਸ਼ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ, ਜਿਹੜੇ ਕਾਰਜ ਮਹਾਰਾਜ ਨੇ ਨੇਪਰੇ ਚਾੜ੍ਹੇ, ਉਹ ਕਾਰਜਾਂ ਨੂੰ ਸੰਪੂਰਨ ਹੋਣ ਦੀ ਖੁਸ਼ੀ ਦੇ ਵਿੱਚ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਪਰਿਵਾਰ ਅਤੇ ਸਾਰੇ ਸੱਜਣ ਮਿੱਤਰ ਪਹੁੰਚੇ ਨੇ। ਖਾਲਸਾ ਦੀਵਾਨ ਸੁਸਾਇਟੀ ਸੁੱਖ ਸਾਗਰ, ਨਿਊ ਵੈਸਟ ਮਿਨਿਸਟਰ ਦੇ ਸਾਰੇ ਸੇਵਾਦਾਰ, ਉਚੇਚੇ ਤੌਰ 'ਤੇ ਮੁੱਖ ਸੇਵਾਦਾਰ ਸਰਦਾਰ ਹਰਭਜਨ ਸਿੰਘ ਜੀ ਅਟਵਾਲ ਅਤੇ ਸਮੂਹ ਸੇਵਾਦਾਰਾਂ ਵੱਲੋਂ ਸਾਰੀ ਸੰਗਤ ਨੂੰ, ਸਾਰੇ ਪਰਿਵਾਰਾਂ ਨੂੰ ਜੀਵ ਆਇਆਂ। ਅਤੇ ਹੁਣ ਕੀਰਤਨ ਦੀ ਹਾਜ਼ਰੀ, ਉਪਰੰਤ ਬਣੇ ਹੋਏ ਸਮਾਗਮ ਅਨੁਸਾਰ ਢਾਡੀ ਦਰਬਾਰ ਸ਼ੁਰੂ ਹੋਵੇਗਾ, ਜਿਹਦੇ ਵਿੱਚ ਪੰਥ ਦੀਆਂ ਮਖਾਨ ਸ਼ਖਸੀਅਤਾਂ ਅੱਜ ਆਪ ਸਮੂਹ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਗੇ। ਸਾਰੀਆਂ ਸੰਗਤਾਂ ਦਾ ਜੀ ਆਇਆਂ, ਆਓ ਜੁੜਦੇ ਹਾਂ ਕੀਰਤਨ ਦੇ ਨਾਲ। ਸੇਵਾ ਨਿਭਾ ਰਹੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਦਰਬਾਰ ਸਾਹਿਬ ਤੋਂ, ਆਓ ਜੁੜਦੇ ਹਾਂ ਕੀਰਤਨ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਮੁਬਾਰਕ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੇ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਅਤੇ ਉਹਨਾਂ ਦੇ ਗੁਰਮੁਖ ਪਿਆਰੇ ਸਾਥੀਆਂ ਦਾ, ਜੋ ਆਪ ਸਮੂਹ ਸੰਗਤਾਂ ਨੂੰ ਅਲਾਹੀ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ। ਜਿਵੇਂ ਬਣੇ ਹੋਏ ਸਮਾਗਮ ਅਨੁਸਾਰ ਪਰਿਵਾਰ ਵੱਲੋਂ ਉਚੇਚੇ ਤੌਰ 'ਤੇ ਜਿੱਥੇ ਆਪਣੇ ਬੱਚਿਆਂ ਦੀਆਂ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਗੁਰੂ ਸਾਹਿਬ ਦੇ ਨਾਲ ਆਪ ਸਮੂਹ ਸੰਗਤਾਂ ਨੂੰ ਸੱਦਾ ਪੱਤਰ ਭੇਜ ਕੇ, ਜਿੱਥੇ ਧੰਨ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਪਰਿਵਾਰ ਇਕੱਤਰ ਹੋਇਆ, ਉੱਥੇ ਆਪ ਸਮੂਹ ਸੰਗਤਾਂ ਨੂੰ ਵੀ ਸੱਦਾ ਦਿੱਤਾ ਗਿਆ। ਸੋ ਅੱਜ ਦਾ ਜੋ ਢਾਡੀ ਦਰਬਾਰ ਹੈ ਉਹ ਵਿਸ਼ੇਸ਼ ਤੌਰ 'ਤੇ ਆਰੰਭ ਹੋਣ ਜਾ ਰਿਹਾ, ਜਿਹਦੇ ਵਿੱਚ ਪੰਥ ਦੇ ਮਹਾਨ ਢਾਡੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਇਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਪਮਾਲ ਦਾ ਜਥਾ ਆਪ ਸਮੂਹ ਸੰਗਤਾਂ ਨੂੰ ਅੱਜ ਢਾਡੀ ਵਾਰਾਂ ਸਰਵਣ ਕਰਵਾ ਕੇ ਨਿਹਾਲ ਕਰਨਗੇ। ਪਰਿਵਾਰ ਵੱਲੋਂ ਸਾਰੇ ਆਏ ਹੋਏ ਸੱਜਣਾਂ ਮਿੱਤਰਾਂ ਦਾ ਅਤੇ ਜੀਓ ਆਇਆ ਉੱਥੇ ਬਹੁਤ ਬਹੁਤ ਧੰਨਵਾਦ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਆਓ ਜੁੜਦੇ ਹਾਂ ਗੁਰ ਇਤਿਹਾਸ ਦੇ ਨਾਲ। ਸੇਵਾ ਨਿਭਾ ਰਹੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਗੁਰਮੁਖ ਪਿਆਰੇ ਸਾਥੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

0: ਤੇਰਾ ਕਾਜ ਸੁਭਾਰੇ ਦਾਸਾਂ ਦੇ, ਸ਼ੁਕਰ ਵਾਹਿਗੁਰੂ ਤੇਰਾ ਕਾਜ ਸੁਭਾਰੇ ਦਾਸਾਂ ਦੇ।
1: ਧੰਨਾ ਗੋਪਾਲ ਤੇਰਾ ਆਰਤਾ ਯੋਜਨ ਤੁਮਰੀ ਭਗਤ ਕਰਨ ਤੇ, ਤਿਨਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪੰਨੀਆਂ ਛਾਦਲ ਨੀਕਾ ਅਨਾਜ ਮੰਗੂ ਸੱਤ ਸਿੱਕਾ ਗਊ ਭੈਂਸ ਮੰਗੂ ਲਵੇਰੀ ਇੱਕ ਤਾਜਣ ਤੁਰੀ ਚਗੇਰੀ, ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ। ਸੱਚੀਆਂ ਹੁਣ ਪ੍ਰੀਤਾਂ ਜੇਕਰ ਰੱਬ ਚੱਲ ਕੇ ਘਰ ਆਉਂਦਾ, ਸੱਚੀਆਂ ਹੁਣ ਪ੍ਰੀਤਾਂ ਜੇਕਰ ਰੱਬ ਚੱਲ ਕੇ ਘਰ ਆਉਂਦਾ, ਧੰਨੇ ਭਗਤ ਦੇ ਨੱਕੇ ਛੱਡਦਾ ਅਤੇ ਮੱਝੀਆਂ ਫਿਰੇ ਚਰਾਉਂਦਾ, ਜੋਗੇ ਦੀ ਪੱਤ ਕੱਢਣ ਖਾਤਰ ਆਪ ਡਿਊਟੀ ਲਾਉਂਦਾ, ਲੱਗਦੇ ਰਹਿਣ ਖੁਸ਼ੀ ਦੇ ਮੇਲੇ ਅਤੇ ਮਿਲਦੀਆਂ ਰਹਿਣ ਵਧਾਈਆਂ, ਅਜੀਤਵਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸਵਾਈਆਂ। ਆਓ ਸਾਰੀ ਸੰਗਤ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਕੋਈ ਵੀ ਰਸਨਾ ਬਾਂਝੀ ਨਾ ਰਹੇ, ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਆਖੋ ਸਾਰੀ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਕਹਿੰਦੇ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਾਦ ਹੀ ਸੁੱਖ ਦੇਹਾ, ਸਤਿਗੁਰ ਹੋਏ ਦਿਆਲ ਤਾਂ ਨਵ ਨਿਤ ਪਾਈਐ, ਸਤਿਗੁਰ ਹੋਏ ਦਿਆਲ ਤਾਂ ਸਾਚ ਸਮਾਈਐ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਰਬਾਬੀ ਕੀਰਤਨੀਏ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਆ ਸੰਗਤਾਂ ਨੂੰ ਹਰ ਜਸ ਕੀਰਤਨ ਰਾਹੀਂ ਨਿਹਾਲ ਕਰ ਰਹੇ ਸੀ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਵੀ ਬੱਚਿਆਂ ਦੇ ਵਿਆਹ ਕਾਰਜਾਂ ਦੀ ਖੁਸ਼ੀ ਦੇ ਅੰਦਰ ਗੁਰੂ ਦੇ ਚਰਨਾਂ ਕਮਲਾਂ ਦਾ ਸ਼ੁਕਰਾਨਾ ਕਰਨਾ। ਕਾਰਜ ਆਪਾਂ ਸਾਰੇ ਹੀ ਕਰਦੇ ਹਾਂ, ਕਈ ਤਾਂ ਮੇਰੇ ਵਰਗੇ ਕਹਿਣਗੇ ਵੀ ਚਲੋ ਅਰਦਾਸ ਕਰਾ ਲਓ ਜਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਾ ਲਓ, ਪਰ ਜੋ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵੀ ਤੁਸੀਂ ਕਾਰਜ ਕਰਨਾ ਨਾ, ਉਦੋਂ ਸਭ ਤੋਂ ਪਹਿਲਾਂ ਰੱਬ ਮੂਹਰੇ ਬੇਨਤੀ। ਬਾ ਪਾਤਸ਼ਾਹ ਕਹਿੰਦੇ ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀਐ। ਜਿਹੜੇ ਮਹਾਰਾਜ ਨੇ ਸਾਨੂੰ 52 ਹੁਕਮਨਾਮੇ ਬਖਸ਼ਿਸ਼ ਕੀਤੇ ਆ, ਉਹਨਾਂ 'ਚ 10ਵਾਂ ਹੁਕਮ ਇਹ ਆ 52 ਦੇ ਵਿੱਚ ਵੀ ਜਦੋਂ ਵੀ ਕੋਈ ਸਿੱਖ ਕਾਰਜ ਕਰੇ ਤਾਂ ਗੁਰੂ ਦਾ ਸ਼ੁਕਰਾਨਾ ਜ਼ਰੂਰ ਕਰੇ। ਇਹ ਅਸੀਂ ਆਪਣੇ ਆਪ ਨਹੀਂ ਕਰਦੇ ਸ਼ੁਕਰਾਨੇ, ਇਹ ਮਹਾਰਾਜ ਨੇ ਸਾਡੀਆਂ ਡਿਊਟੀਆਂ ਲਾਈਆਂ ਹੋਈਆਂ। 52 ਹੁਕਮਨਾਮਿਆਂ ਦੇ ਵਿੱਚੋਂ 10ਵਾਂ ਹੁਕਮਨਾਮਾ ਇਹ ਹੈ ਮਹਾਰਾਜ ਨੂੰ ਜੇ ਸਿੱਖਾ ਨਾ ਜਿਹੜਾ 10ਵਾਂ ਅਤੇ 11ਵਾਂ ਹੁਕਮਨਾਮਾ ਮੰਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ ਅਤੇ ਜਦੋਂ ਕਾਰਜ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਦੇ ਅਰਦਾਸ ਔਰ ਜੋਈ ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ। ਬੜੇ ਵੱਡੇ ਭਾਗਾਂ ਵਾਲੇ ਨੇ ਪਰਿਵਾਰ, ਕਲਾਰ ਪਰਿਵਾਰ, ਕੁੜਮ ਕੜਮਾਈ ਆਇਆ ਬਲਰਾਮ ਜੀ, ਉਹ ਦੋਨੇ ਪਰਿਵਾਰ ਜਿਨ੍ਹਾਂ ਨੇ ਬੱਚਿਆਂ ਦੇ ਵਿਆਹ ਕਾਰਜਾਂ ਦੀ ਖੁਸ਼ੀ ਦੇ ਅੰਦਰ ਮਹਾਰਾਜ ਦੇ ਚਰਨਾਂ ਦੇ ਆਸਰੇ ਲਏ, ਕਥਾ ਕੀਰਤਨ ਅਤੇ ਢਾਡੀ ਵਾਰਾਂ, ਢਾਡੀ ਦਰਬਾਰ, ਬੜੇ ਢਾਡੀ ਦਰਬਾਰ ਆਪਣੇ ਸਿੱਖ ਪੰਥ ਦੇ ਵਿੱਚ ਹੁੰਦੇ ਨੇ, ਪਰ ਇਹ ਬਿਰਲੇ ਬਿਰਲੇ ਢਾਡੀ ਦਰਬਾਰ ਆ ਵੀ ਜਿਹੜੇ ਅਸੀਂ ਆਪਣੇ ਕਾਰਜਾਂ ਦੇ ਵਿੱਚ, ਕਿਉਂਕਿ ਕਈ ਵਾਰੀ ਆਪਾਂ ਕਿਸੇ ਯੋਧੇ ਦੀ ਯਾਦ 'ਚ, ਕਈ ਵਾਰੀ ਕਿਸੇ ਆਪਾਂ ਮਹਾਂਪੁਰਖ ਦੀ ਯਾਦ 'ਚ, ਕਈ ਵਾਰੀ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜਿਆਂ 'ਤੇ ਢਾਡੀ ਦਰਬਾਰ ਹੁੰਦੇ ਹੈ, ਪਰ ਇਹ ਬਿਰਲੇ ਬਿਰਲੇ ਢਾਡੀ ਦਰਬਾਰ ਹੁੰਦੇ ਵੀ ਕਿਸੇ ਪਰਿਵਾਰ ਵੱਲੋਂ ਵਿਆਹ ਕਾਰਜਾਂ ਦੀ ਬੱਚਿਆਂ ਦੀ ਖੁਸ਼ੀ ਦੇ ਵਿੱਚ ਢਾਡੀ ਦਰਬਾਰ ਹੋਣਾ, ਕੀਰਤਨ ਦਰਬਾਰ ਹੋਣਾ, ਇਹ ਬਿਰਲਿਆਂ ਬਿਰਲਿਆਂ ਦੇ ਹਿੱਸੇ ਆਇਆ। ਹਰੇਕ ਦੇ ਹਿੱਸੇ ਬੰਦਗੀ ਵੀ ਨਹੀਂ ਆਉਂਦੀ, ਆਪਾਂ ਸਾਰੇ ਬੈਠੇ ਨਾ ਅਸੀਂ ਤੁਸੀਂ ਮਹਾਰਾਜ ਦੀ ਗੋਦ 'ਚ, ਇਹ ਕੋਈ ਕਰਮ ਬੀਜਿਆ ਚੰਗਾ, ਆਪਾਂ ਵੀ ਸਾਰਿਆਂ ਨੇ ਪਰਿਵਾਰ ਦੇ ਸੱਦੇ ਪੱਤਰ 'ਤੇ ਆਏ ਹਾਂ ਅਤੇ ਜਿੱਥੇ ਅੱਜ ਪਰਿਵਾਰ ਨੂੰ ਲਾਹੇ ਮਿਲਣੇ ਆ ਅਤੇ ਉੱਥੇ ਅਸੀਂ ਵੀ ਝੋਲੀਆਂ ਭਰ ਕੇ ਜਾਣੀ ਆ, ਉੱਥੇ ਸਾਡੀ ਵੀ ਝੋਲੀ ਇੱਥੋਂ ਭਰ ਜਾਣੀ, ਕਿਉਂ ਦਰ ਹੀ ਐਸਾ, ਇਸ ਦਰ 'ਤੇ ਜਿਹੜਾ ਵੀ ਆਉਂਦਾ ਜੋ ਮੰਗੈ ਠਾਕਰੇ ਆਪਣੇ 'ਤੇ ਸੋਈ ਸੋਈ ਦੇਵੈ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵੱਸ ਹੈ ਕਾਮ ਧਿਨ। ਅਤੇ ਬੱਚਿਆਂ ਦੀ ਖੁਸ਼ੀ ਮਾਂ ਬਾਪ ਆ ਜਿਹੜਾ ਉਹ ਸਾਰੀ ਉਮਰ ਬੱਚਿਆਂ ਲਈ ਦੁਆਵਾਂ ਕਰਦਾ, ਸਾਰੀ ਉਮਰ। ਆਪਾਂ ਕਦੋਂ ਅਰਦਾਸ ਕਰਾਉਣਾ ਆਉਣੇ ਨਾ ਗੁਰੂ ਘਰੇ, ਅਤੇ ਆਪਾਂ ਕਹਿੰਦੇ ਗੁਰੂ ਕੇ ਵਜ਼ੀਰ ਨੂੰ ਸ਼ਰਧਾ ਦੇ ਨਾਲ ਭੇਟਾ ਦੇਈਏ ਬਿੱਤ ਅਨੁਸਾਰ, ਅਤੇ ਜਿਹੜੀ ਭੇਟਾ ਰਹਿਤ ਅਰਦਾਸ ਕਰਦਾ ਨਾ ਸਾਡਾ ਮਾਂ ਬਾਪ ਕਰਦਾ ਸਾਰੀ ਉਮਰ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ, ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ ਇਹ ਦਸਤੂਰ ਨਿਆਰਾ, ਮਾਂ ਮੇਰੀ ਨੇ ਲਾਡ ਲਡਾਏ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕੱਠਣ ਕਮਾਈ, ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ 'ਚ ਬਾਪੂ ਰੱਬ ਬਣਿਆ ਖਲੋਇਆ, ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ 'ਤੇ ਖੜਦਾ, ਜੇ ਤੂੰ ਰੱਬ ਅੱਗੇ ਅਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਅਰਜੋਈਆਂ ਵਾਰ ਵਾਰ ਨਾ ਕਰਦਾ। ਧੀਆਂ ਪੁੱਤਰ ਦਿਲ ਦੇ ਟੁਕੜੇ ਹੁਣ ਸਦਾ ਹੀ ਪਿਆਰੇ, ਇਹ ਦਿਲ ਦੇ ਟੁਕੜੇ ਨੇ ਧੀਆਂ ਪੁੱਤਰ, ਇਹ ਵੱਡੀ ਦੌਲਤ ਆ ਸਾਡੀ ਧੀਆਂ ਪੁੱਤਰ। ਰਾਣੀ ਜਿਹੜੀ ਫਤਿਹ ਚੰਦ ਰਾਜੇ ਦੀ ਰਾਣੀ ਸੀ ਨਾ, ਰਾਣੀ ਮੈਣੀ, ਉਹਦੇ ਕੋਲ ਮਹਿਲ ਬੜੇ ਵੱਡੇ ਸੀ, ਉਹਦੇ ਕੋਲ ਨੌਕਰ ਚਾਕਰ ਸੀ, ਉਹਦੇ ਕੋਲ ਫੌਜਾਂ ਸੀ, ਉਹਦੇ ਕੋਲ ਧਨ ਦੌਲਤਾਂ ਹੀਰੇ ਮੋਤੀ ਸੀ, ਦੁਨੀਆਂ ਦੇ ਸਭ ਕੁਝ ਸੁੱਖ ਆਉਂਦੇ ਹੋਏ ਵੀ ਘਰੇ ਕੋਈ ਬੱਚਾ ਨਹੀਂ ਸੀ, ਨਾ ਧੀ ਨਾ ਪੁੱਤ। ਮਾਵਾਂ ਭਾਵੇਂ ਹੋਵਣ ਪਰੀਆਂ ਨਾਲ ਹੁਸਣ ਦੇ ਗੱਜ ਗੱਜ ਭਰੀਆਂ, ਚੰਗੀ ਘਰੀ ਵਿਆਹੀਆਂ ਬਰੀਆਂ, ਪਹਿਨਣ ਪੱਟ ਹਡਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ ਹੋ, ਜੇ ਬੱਚਾ ਨਾ ਹੋਵੇ ਨਾ, ਅਤੇ ਫਿਰ ਉਹ ਮਾਂ ਉਹ ਬਾਪ ਆਪਣੇ ਘਰ ਨੂੰ ਸੁਨਾ ਹੀ ਸਮਝਦਾ, ਕੰਧਾਂ ਵੱਡ ਵੱਡ ਖਾਂਦੀ ਹੈ, ਕਿਉਂਕਿ ਬੱਚੇ ਸਭ ਤੋਂ ਵੱਡੀ ਦੌਲਤ ਆ ਸਾਡੀ। ਅਤੇ ਗੁਰੂ ਮਹਾਰਾਜ ਕਿਰਪਾ ਕਰਨ, ਜਦੋਂ ਮਾਂ ਬਾਪ ਘਰੇ ਗੁਰਬਾਣੀ ਪੜ੍ਹਦਾ ਨਿਤਨੇਮ ਵੀ ਹੈ, ਅਤੇ ਫਿਰ ਬੱਚੇ ਵੀ ਲਾਇਕ ਆ, ਬੱਚਿਆਂ 'ਤੇ ਵੀ ਪ੍ਰਭਾਵ ਪੈਂਦਾ। ਧੀਆਂ ਪੁੱਤਰ ਦਿਲ ਦੇ ਟੁਕੜੇ ਹੁੰਦੇ ਸਦਾ ਪਿਆਰੇ, ਬੇਬੇ ਬਾਪੂ ਬੱਚਿਆਂ ਉੱਤੋਂ ਸੱਦ ਜਾਂਦੇ ਬਲਹਾਰੇ, ਸਦਾ ਬਲਹਾਰ ਜਾਂਦੇ ਨੇ, ਭੈਣ ਭਰਾਵਾਂ ਰਿਸ਼ਤੇਦਾਰਾਂ ਕੀਤੇ ਖੂਬ ਤਿਆਰੇ। ਇਹ ਪਰਿਵਾਰ ਜਿਵੇਂ ਆਪਾਂ ਸਾਰੇ ਰਲ ਮਿਲ ਕੇ ਜਦੋਂ ਕੋਈ ਕਾਰਜ ਕਰਨਾ ਹੁੰਦਾ ਤਾਂ ਫਿਰ ਭੈਣ ਭਰਾਵਾਂ ਨੂੰ ਵੀ ਚਾਅ ਹੁੰਦਾ, ਜਿੱਥੇ ਪਰਿਵਾਰ ਦੇ ਜੀਆਂ ਨੂੰ ਚਾਅ ਏ ਉੱਥੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਵੀ ਚਾਅ ਹੁੰਦਾ। ਲੰਮੀਆਂ ਉਮਰਾਂ ਬਖਸ਼ੀ ਦਾਤਾ, ਜੋੜੀ ਜੀਵੇ ਜੀਵੇ ਜੁਗ ਚਾਰੇ, ਉਹ ਰੀਝ ਦਿਲਾਂ ਦੀ ਪੂਰੀ ਕਰਦਾ ਕਹਿੰਦੇ ਚੰਦ ਅਤੇ ਤਾਰੇ, ਅਜੀਤ ਬਾਲ ਦੇ ਪਾਰਸ ਜਾਈਏ ਸਤਿਗੁਰ ਤੋਂ ਬਲਹਾਰੇ। ਆਓ ਅਨੰਦਪੁਰ ਸਾਹਿਬ ਦੀ ਧਰਤੀ ਦੀ ਗੱਲ ਕਰੀਏ, ਗੁਰੂ ਬਾਜਾਂ ਵਾਲੇ ਪਾਤਸ਼ਾਹ ਦੇ ਵਿਆਹ ਦੀ ਗੱਲ ਕਰੀਏ, ਮਾਤਾ ਜੀਤਾਂ ਜੀ ਦੀ ਗੱਲ ਕਰੀਏ, ਜਿਹੜੇ ਗੁਰੂ ਜੀ ਦੇ ਮਹਿਲ ਬਣੇ। ਅਨੰਦਪੁਰ ਸਾਹਿਬ ਦੀ ਧਰਤੀ ਆ, ਫੁੱਲਾਂ ਵਿੱਚੋਂ ਫੁੱਲ ਸੋਹਣਾ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੈ ਅਨੰਦਪੁਰ ਸਾਹਿਬ ਦਾ, ਜਿਹਦੇ ਵਿੱਚ ਬਾਜਾਂ ਵਾਲੇ ਮਾਹੀ ਦਾ ਬਸੇਰਾ ਏ, ਖਾਲਸੇ ਦਾ ਕਿਲੇ ਉੱਤੇ ਝੂਲਦਾ ਫਰੇਰਾ ਏ, ਰਾਗੀ ਸਿੰਘ ਰਾਗ ਦੀਆਂ ਹੇਕਾਂ ਪਏ ਲਾਉਂਦੇ ਨੇ, ਆ ਗੁਰਾਂ ਦੇ ਪਿਆਰੇ ਗੁਰਬਾਣੀ ਬੈਠੇ ਗਾਉਂਦੇ ਨੇ, ਸੰਗਤਾਂ ਦੇ ਵਿੱਚ ਏਡਾ ਜਲਵਾ ਹਜ਼ੂਰ ਦਾ, ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਈ ਨੂਰ ਦਾ, ਗੁਰਾਂ ਦੇ ਦੁਆਲੇ ਇੰਝ ਗੁਰਾਂ ਦੇ ਪਿਆਰੇ ਨੇ, ਪੁੰਨਿਆਂ ਦੇ ਚੰਦ ਦੇ ਦੁਆਲੇ ਜਿਵੇਂ ਤਾਰੇ ਨੇ। ਅਨੰਦਪੁਰ ਸਾਹਿਬ ਦੀ ਧਰਤੀ, ਅਣਗਿਣਤ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਨਦਰੀ ਨਦਰ ਨਿਹਾਲ ਹੋ ਰਹੀਆਂ। ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਆ ਸਕਦਾ, ਧਰਤੀ 'ਤੇ ਐਸਾ ਚੰਨ ਨਹੀਂ ਕੋਈ ਆਉਣਾ ਜਿਹੜਾ ਮਾਂ ਗੁਜਰੀ ਨੇ ਜਿਹੜੇ ਚੰਨ ਨੂੰ ਜਨਮ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਦੇ ਲੱਖ 'ਤੇ ਜਿਗਰ, ਮੇਰੇ ਪਾਤਸ਼ਾਹ ਦੇ ਦਿਦਾਰੇ ਕਰਕੇ ਸੰਗਤਾਂ ਨਦਰੀ ਨਦਰ ਨਿਹਾਲ ਹੁੰਦੀਆਂ, ਅਤੇ ਲਾਹੌਰ ਤੋਂ ਸੰਗਤ ਆਈ ਹੈ, ਇੱਧਰ ਸੰਗਤ ਸੇਵਾ ਕਰ ਰਹੀ ਹੈ, ਅਤੇ ਸੰਗਤ ਦੇ ਵਿੱਚ ਹਰ ਜਸ ਸੁਭਿੱਖੀ ਹੈ, ਬੜੇ ਪ੍ਰੇਮ ਵਾਲਾ। ਜਦੋਂ ਅਸੀਂ ਗੁਰੂ ਘਰੇ ਆਉਂਦੇ ਹਾਂ ਨਾ, ਸਾਡੇ ਚੰਗੇ ਵੱਡੇ ਕਰਮ ਆ, ਅਤੇ ਇੱਥੇ ਅਸੀਂ ਪ੍ਰੇਮ ਨਾਲ ਆਉਣੇ, ਪਿਆਰ ਨਾਲ ਆਉਣੇ, ਸ਼ਰਧਾ ਨਾਲ ਆਉਣੇ। ਜਦੋਂ ਇੱਥੇ ਬਹਿੰਦੇ ਹਾਂ ਨਾ, ਉਦੋਂ ਬਸ ਗੁਰੂ ਦੇ ਹੋ ਕੇ ਬਹਿ ਜਾਈਏ, ਜਿੰਨਾ ਕੁ ਸਮਾਂ ਬਹਿਣਾ, ਉਦੋਂ ਇਕਾਗਰਤਾ ਬਣਾ ਲਈਏ, ਉਦੋਂ ਮਨ ਜੋੜ ਲਈਏ ਰੱਬ ਦੇ ਨਾਲ, ਉਹਦੀ ਵਡਿਆਈ ਦੇ ਨਾਲ। ਅਤੇ ਹਰ ਜਸ ਭਿੱਖੀ ਬੜੀ ਸੇਵਾ ਕਰਦਾ, ਇਹਦੀ ਨਾਲ ਧੀ ਆਈ ਹੋਈ ਹੈ ਜਿਹਦਾ ਨਾਂ ਜੀਤਾ, ਉਹ ਬੜੀ ਸੇਵਾ ਕਰ ਰਹੀ ਹੈ, ਬੜੇ ਪਿਆਰ ਵਾਲੀ ਰੂਹ ਹੈ, ਉਹ ਬੱਚੀ ਬੜੀ ਲਾਇਕ ਹੈ, ਬੜੇ ਮਿੱਠੇ ਬੋਲ ਨੇ ਉਹਦੇ, ਬੱਚੀ ਦੇ ਮਨ ਨੂੰ ਮੋਹ ਲੈਂਦੀ ਹੈ, ਬਾਣੀ ਪੜ੍ਹਦੀ ਹੈ, ਕਿਤੇ ਬਰਤਨ ਸਾਫ਼ ਕਰਦੀ, ਕਿਤੇ ਝਾੜੂ ਫੇਰਦੀ ਹੈ, ਦਰਬਾਰ ਦੇ ਵਿੱਚ ਸੰਗਤ ਵਿੱਚ ਬਹਿੰਦੀ, ਅਤੇ ਇਕਾਗਰਤਾ ਬਣਾ ਕੇ ਉਹਨੂੰ ਦੇਖ ਕੇ ਹੋਰ ਵੀ ਕਹਿੰਦੇ ਵੀ ਬਣਾ, ਜਿਵੇਂ ਆਹ ਬੱਚੀ ਆ ਬੀਬੀ ਬੈਠੀ ਹੈ ਉਵੇਂ ਇਕਾਗਰਤਾ ਦੇ ਨਾਲ ਬੈਠੀਏ, ਉਸਲਵੱਟੇ ਨਾਲ ਜੇ ਇੱਧਰ ਉੱਧਰ ਨਾ ਝਾਕੀਏ, ਟਾਈਮ ਨਾ ਟਪਾਈਏ, ਇਕੱਲਾ ਬੜੀ ਮਿੱਠੀ ਬੋਲੀ ਹੈ। ਅਤੇ ਇਹ ਮਾਂ ਗੁਜਰੀ ਅਤੇ ਮਾਤਾ ਨਾਨਕੀ ਦੇ ਵੀ ਮਨ ਨੂੰ ਲੱਗ, ਕਈ ਬੱਚੇ ਨਾ ਮਨ ਨੂੰ ਲੱਗ ਜਾਂਦੇ ਹੁੰਦੇ, ਕਈ ਬੰਦੇ ਉਹਨਾਂ ਨਾਲ ਭਾਵੇਂ ਕੋਈ ਰਿਸ਼ਤੇਦਾਰੀ ਨਾ ਹੋਵੇ ਅਤੇ ਉਹਨਾਂ ਦੇ ਜਿਹੜੇ ਗੁਣ ਹੁੰਦੇ ਆ ਉਹਨਾਂ ਦੀਆਂ ਉਹਨਾਂ ਦੇ ਜਿਹੜੇ ਅੰਦਰੋਂ ਅੰਦਰ ਭਾਵ ਆ ਜਿਹੜੀਆਂ ਅੰਦਰੋਂ ਰੀਝਾਂ ਹੁੰਦੀਆਂ ਏ ਅੰਦਰੋਂ ਬੋਲੀਆਂ ਹੁੰਦੀਆਂ ਉਹਨਾਂ ਨਾਲ ਨਾ ਬੰਦਾ ਮੋਹਿਆ ਜਾਂਦਾ ਅਤੇ ਮਾਂ ਗੁਜਰੀ ਜੀ ਵੀ ਮੋਹੇ ਗਏ ਮਾਤਾ ਨਾਨਕੀ ਜੀ ਕਹਿੰਦੇ ਫਿੱਕੇ ਬੋਲ ਜ਼ਬਾਨ ਵਿੱਚੋਂ ਬੋਲੀਏ ਨਾ ਹੁੰਦੇ ਖਸਮ ਨਾਰਾਜ਼ ਬੜਬੋਲੀਆਂ ਦੇ ਫਿੱਕੇ ਬੋਲ ਜ਼ਬਾਨ ਵਿੱਚੋਂ ਬੋਲੀਏ ਨਾ ਹੁੰਦੇ ਖਸਮ ਨਾਰਾਜ਼ ਬੜਬੋਲੀਆਂ ਦੇ ਕਾਂ ਕੰਨ ਖਾਵੇ ਅਤੇ ਕੋਲ ਠੰਡ ਪਾਵੇ ਬੜੇ ਫਰਕ ਨੇ ਸੱਜਣਾ ਬੋਲੀਆਂ ਦੇ ਇਹ ਮਿੱਠੀ ਬੋਲੀ ਹੈ ਅਤੇ ਇੱਧਰ ਰਹਿ ਹੋ ਰਹੀ ਮਾਮਾ ਕਿਰਪਾਲ ਜੀ ਮਾਤਾ ਨਾਨਕੀ ਮਾਤਾ ਗੁਜਰੀ ਜੀ ਰਹਿ ਕਰ ਰਹੇ ਨੇ ਵੀ ਗੋਬਿੰਦ ਰਾਏ ਦੀ ਸ਼ਾਦੀ ਕੀਤੀ ਜਾਵੇ ਵਿਆਹ ਕੀਤਾ ਜਾਵੇ ਕਾਰਜ ਕੀਤਾ ਜਾਵੇ ਮਾਵਾਂ ਨੂੰ ਚਾਅ ਹੁੰਦਾ ਹੈ ਵੀ ਪੁੱਤਾਂ ਦੇ ਸਿਰ ਤੋਂ ਪਾਣੀ ਵਾਰ ਕੇ ਪੀਣੇ ਮੈਂ ਇੱਕ ਹੋਰ ਗੱਲ ਕਰਦਾ ਵਾਂ ਪਾਣੀ ਵਾਰਦੇ ਹਾਂ ਆਪਾਂ ਸਾਰੇ ਵਿਆਹ ਦੇ ਵਿੱਚ ਸਾਰੇ ਵਾਰਦੇ ਪਾਣੀ ਪਰ ਇਹ ਪਾਣੀ ਵਾਰਨ ਦਾ ਕੋਈ ਮਕਸਦ ਹੈ ਪਾਣੀ ਜਦੋਂ ਜੋੜੀ ਆਉਂਦੀ ਹੈ ਨਾ ਘਰੇ ਸੁਭਾਗੀ ਜੋੜੀ ਅਤੇ ਮਾਂ ਪਾਣੀ ਵਾਰਦੀ ਚਾਚੀ ਵਾਰਦੀ ਤਾਈ ਵਾਰਦੀ ਭੈਣ ਵਾਰਦੀ ਆ ਮਾਮੀ ਸਾਰੇ ਰਿਸ਼ਤੇਦਾਰ ਵਾਰਦੇ ਹੈ ਅਤੇ ਉਹ ਪਾਣੀ ਫਿਰ ਪੀਂਦੇ ਆ ਵਾਰ ਕੇ ਅਤੇ ਉਹਦੇ 'ਚ ਇੱਕ ਰਿਵਾਜ਼ ਆ ਸਾਡਾ ਦਰਿਆਵੀ ਵੀ ਜਿਹੜਾ ਲਾੜਾ ਨਾ ਉਹ ਹੱਥ ਵਾਰ ਕੇ ਡੋਲ ਦਿੰਦਾ ਪਾਣੀ ਇਹਦਾ ਕੋਈ ਮਤਲਬ ਆ ਇਹਦਾ ਪਾਣੀ ਵਾਰਨ ਦਾ ਮਾਂ ਦਾ ਮਤਲਬ ਹੁੰਦਾ ਵੀ ਜੋੜੀ ਦੇ ਉੱਤੋਂ ਵੀ ਪੁੱਤਰ ਵਾਸਤੇ ਨੂੰਹ ਵਾਸਤੇ ਵੀ ਤੁਹਾਡੀਆਂ ਜਿਹੜੀਆਂ ਬਲਾਵਾਂ ਨੇ ਤੁਹਾਡੇ ਦੁੱਖ ਨੇ ਜਿਹੜੇ ਉਹ ਮੈਨੂੰ ਮਿਲ ਜਾਣ ਅਤੇ ਤੁਹਾਨੂੰ ਖੁਸ਼ੀਆਂ ਮਿਲਣ ਲਾ ਖੁਸ਼ੀਆਂ ਪਾਤਸ਼ਾਹ ਜਾਂ ਜੇ ਸਤਿਗੁਰ ਨਜ਼ਰ ਕਰੇ ਇਹ ਪਾਣੀ ਪੀਣ ਦਾ ਇਹ ਮਤਲਬ ਹੁੰਦਾ ਵਾਰਨਾ ਵਾਰ ਕੇ ਅਤੇ ਡਲਾਉਣ ਦਾ ਇਹ ਮਤਲਬ ਹੁੰਦਾ ਬੱਚੇ ਕਹਿੰਦੇ ਨਹੀਂ ਮਾਂ ਨਹੀਂ ਬਾਪੂ ਨਹੀਂ ਭੈਣ ਲਈ ਭਰਾਵਾ ਤੈਨੂੰ ਸਾਡੇ ਦੁੱਖ ਤੈਨੂੰ ਦੁੱਖ ਨਾ ਦੇਵੇ ਮਾਲਕ ਸਦਾ ਹੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਖੁਸ਼ੀਆਂ ਦੇ ਖੇੜਿਆਂ 'ਚ ਰੱਖੇ ਉਹ ਬਹੁਤ ਵਿਚਾਰਾਂ ਵਿਆਹ ਕਾਰਜਾਂ 'ਤੇ ਹੋ ਸਕਦੀਆਂ ਬੜੀਆਂ ਸਾਡੀਆਂ ਦੁਨਿਆਵੀ ਵਿਚਾਰਾਂ ਵੀ ਬੜੀਆਂ ਹੋ ਸਕਦੀਆਂ ਧੰਨ ਭਰੇ ਨਾ ਆਖੀਐ ਬਹਿਣ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ ਧੰਨ ਪਰ ਕਹੀਐ ਸੋਏ ਕਹਿੰਦੇ ਦੋ ਜਾਣਿਆਂ ਨੇ ਇੱਕ ਘਰੇ ਰਹਿਣਾ ਇੱਕ ਥਾਂ ਬੈਠ ਕੇ ਛਕਣਾ ਇੱਕ ਭੋਜਨ ਪਾਣੀ ਅਤੇ ਇਹੀ ਇਕੱਲੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹੀ ਇਕੱਲਾ ਸੰਬੰਧ ਨਹੀਂ ਪਤੀ ਪਤਨੀ ਦਾ ਜੋਤ ਇੱਕੋ ਹੀ ਹੋਵੇ ਅਤੇ ਮੂਰਤਾਂ ਦੋ ਹੋਣ ਦੁੱਖ ਸੁੱਖ ਦੇ ਸਾਂਝੀਵਾਲ ਹੋਣ ਹਰ ਜਸ ਭਿੱਖੀ ਉਹਦੀ ਬੇਟੀ ਹੈ ਅਤੇ ਉਹ ਸੋਚਦਾ ਮੜਾ ਵੀ ਗੋਬਿੰਦ ਰਾਏ ਸਾਹਿਬ ਮਹਾਰਾਜ ਦੇ ਵਿਆਹ ਦੀ ਗੱਲ ਚੱਲਦੀ ਜਦੋਂ ਵਿਆਹ ਦੀ ਗੱਲ ਚੱਲਦੀ ਹੋਵੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗ ਜਾਂਦਾ ਹੁੰਦਾ ਆਂਢ ਗੁਆਂਢ ਨੂੰ ਵੀ ਲੱਗਦਾ ਸਾਰੇ ਸਰੀਕੇ ਕਬੀਲੇ 'ਚ ਪਤਾ ਲੱਗ ਜਾਂਦਾ ਫਲਾਣੇ ਦੇ ਲੜਕੇ ਦੇ ਬੱਚੇ ਦੇ ਵਿਆਹ ਦੀ ਗੱਲ ਚੱਲਦੀ ਹੈ ਹੁਣ ਤਾਂ ਕਈ ਵਾਰੀ ਆਪਾਂ ਪੜ੍ਹਦੇ ਰੱਖ ਲੈਂਦੇ ਪਹਿਲਾਂ ਨਹੀਂ ਸੀ ਇਹ ਗੱਲ ਪਹਿਲਾਂ ਨਹੀਂ ਸੀ ਪੜ੍ਹਦਿਆਂ ਦੇ ਵਿੱਚ ਅਤੇ ਜਦੋਂ ਹਰਜਸ ਭਿੱਖੀ ਨੂੰ ਪਤਾ ਲੱਗਿਆ ਉਹ ਕਹਿੰਦਾ ਮਣਾ ਵੀ ਜੇ ਕਿਤੇ ਮੇਰੀ ਧੀ ਦਾ ਵਿਆਹ ਹੋ ਜੇ ਪੁੱਤਰ ਮਿੱਠੜੇ ਮੇਵੇ ਹੁੰਦੇ ਅਤੇ ਧੀਆਂ ਮਿਸ਼ਰੀ ਡਲੀਆਂ ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ ਬਾਬਲ ਨੂੰ ਇਹ ਰਾਜਾ ਆਖੇ ਮਾਣੂ ਆਖੇ ਰਾਣੀ ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ ਪੁੱਤਰਾਂ ਦੀ ਅਲੱਗ ਗੱਲ ਹੈ ਪੁੱਤਰਾਂ ਨਾਲ ਪੀੜ੍ਹੀ ਚੱਲਦੀ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਬੰਸ ਚੱਲਦੀ ਅਤੇ ਧੀ ਦੇ ਨਾਲ ਘਰ ਦੇ ਵਿਹੜੇ ਦੀ ਰੌਣਕ ਅਤੇ ਇੱਜ਼ਤ ਪੱਤ ਹੁੰਦੀ ਹੈ ਧੀ ਮੁੰਡੇ ਦਾ ਇਕੱਲਾ ਇੱਕ ਘਰ ਹੀ ਹੁੰਦਾ ਏ ਉਹ ਸਹੁਰਿਆਂ ਦੇ ਘਰ ਨੂੰ ਨਹੀਂ ਕਹਿ ਸਕਦਾ ਮੇਰਾ ਘਰ ਹੈ ਧੀ ਕਹਿ ਸਕਦੀ ਸਹੁਰਿਆਂ ਦਾ ਤਾਂ ਉਹਦਾ ਆਪਦਾ ਹੈਗਾ ਹੈਗਾ ਪੇਕਿਆਂ ਦਾ ਵੀ ਉਹਦਾ ਧੀ ਦੇ ਦੋ ਘਰ ਹੁੰਦੇ ਆ ਬੰਦੇ ਦੇ ਇਕੱਲੇ ਇੱਕ ਹੀ ਹੁੰਦਾ ਉਹ ਸਹੁਰਿਆਂ ਨੂੰ ਨਹੀਂ ਕਹਿ ਸਕਦਾ ਵੀ ਮੇਰਾ ਘਰ ਹੈ ਇਹ ਆਓ ਜਿਵੇਂ ਹਰ ਜਸ ਦੇ ਮਨ ਚਾਹੁੰਦੀ ਮੜਾ ਮੈਂ ਬਰਾਬਰ ਤਾਂ ਨਹੀਂ ਇਹਨਾਂ ਦੇ ਇਹ ਰੱਬ ਕਿੱਥੇ ਰੱਬ ਕਿੱਥੇ ਰੰਕ ਆ ਕਿੱਥੇ ਗਰੀਬ ਕਗਾਲ ਬੰਦਾ ਕਿੱਥੇ ਆਮ ਬੰਦਾ ਅਤੇ ਕਿੱਥੇ ਰਾਜੇ ਮਹਾਰਾਜਿਆਂ ਦਾ ਵੀ ਰਾਜਾ ਮਹਾਰਾਜਾ ਅਤੇ ਪਰ ਹਰ ਜਸ ਭਿੱਖੀ ਨੂੰ ਪਤਾ ਹੈ ਵੀ ਇੱਥੋਂ ਬੰਦਾ ਕਦੇ ਖਾਲੀ ਨਹੀਂ ਮੁੜਿਆ ਕਿਉਂਕਿ ਜਦੋਂ ਮਨ ਦੇ ਵਿੱਚ ਧਾਰਨ ਕਰ ਲਈਏ ਨਾ ਵੀ ਮਹਾਰਾਜ ਤੇਰੇ ਦਰ ਤੋਂ ਹੀ ਮੰਗਣਾ ਹੋਰ ਕਿਤੇ ਜਾਣਾ ਹੀ ਨਹੀਂ ਕਿਉਂਕਿ ਹੋਰ ਕਿਤੇ ਅਰਦਾਸ ਹੀ ਨਹੀਂ ਕਰਨੀ ਸੈਰੀ ਨਹੀਂ ਝੁਕਾਉਣਾ ਪਰ ਆਪਣੇ ਵਾਲੇ ਤਾਂ ਹੁਣ ਜੇ ਕਿਤੇ ਵੀਰਵਾਰ ਨੂੰ ਕਬਰਾਂ 'ਤੇ ਤੇਲ ਪਾਉਂਦੇ ਫਿਰਦੇ ਆ ਕਿਤੇ ਪੰਡਤਾਂ ਤੋਂ ਪੱਤਰੀਆਂ ਅਤੇ ਕਿਤੇ ਹੱਥਾਂ 'ਤੇ ਖੰਮਣੀਆਂ ਕਿਤੇ ਪਾਣੀ 'ਚ ਨਾਰੀਅਲ ਲਲੇਰ ਰੋੜਦੇ ਫਿਰਦੇ ਆ ਧਾਗਿਆਂ ਤਵੀਤਾਂ ਨਾਲ ਚੱਲਦੀ ਨਹੀਂ ਗੱਡੀ ਨਾ ਹੀ ਹੁੰਦੀਆਂ ਤਰੱਕੀਆਂ ਜਹਾਨ 'ਤੇ ਔਕੜਾਂ ਨੂੰ ਦੇਖ ਕਦੇ ਚੇਤ ਨਾ ਡਲਾਈਏ ਦਿਨ ਚੰਗੇ ਮਾੜੇ ਆਉਂਦੇ ਹਨ ਸਾਣ 'ਤੇ ਛੱਡਦਾ ਨਹੀਂ ਬਾਂਹ ਮੇਰਾ ਬਾਬਾ ਕਦੇ ਬਾਲਕਾਂ ਦੀ ਕਰਨ ਕਮਾਈਆਂ ਜਿਹੜੇ ਹਿੱਕਾਂ ਤਾਣ ਤਾਣ ਕੇ ਟੂਣਿਆਂ ਦੇ ਨਾਲ ਕਦੇ ਮਿਲਣ ਨਿਆਮਤਾਂ ਨਾ ਪਾਰਸ ਨਾ ਮੁੱਲ ਕਦੇ ਮਿਲਦੀ ਦੁਕਾਨ 'ਤੇ ਸਾਡਾ ਇੱਕੋ ਉਧਾਰ ਆ ਇੱਥੇ ਰਾਜ ਕਰਾਵੇ ਤਾਂ ਕਵਨ ਬੜਾਈ ਭੀਖ ਮੰਗਾਵੇ ਤਾਂ ਕਿਹਾ ਘੱਟ ਹਰ ਦਸ ਕਹਿੰਦਾ ਮੈਨੂੰ ਪੱਕਾ ਵਿਸ਼ਵਾਸ ਆ ਵੀ ਮੇਰੀ ਇਸ ਘਰੋਂ ਬਰਾਤ ਪੂਰੀ ਹੋਣੀ ਹੈ। ਆਓ ਜਿਵੇਂ ਗਲ ਚ ਪਾ ਕੇ ਭਰਨਾ ਕਰਦਾ ਰਜੋਈ ਵੀ ਗੱਲ ਵੱਡੀ ਹੈ ਰਸਨਾ ਛੋਟੀ ਹੈ, ਮੈਂ ਗਰੀਬੜਾ ਜਿਹਾ ਸਿੱਖ ਹਾਂ ਪਰ ਮੇਰੀ ਬੇਨਤੀ ਪ੍ਰਵਾਨ ਕਰਿਓ ਹਰਦਾ ਸਹੀ ਇਉਂ।

ਕਰਾਂ ਕੀ ਸਹਿਫਤਾਂ ਆਨੰਦਪੁਰ ਦਰਬਾਰ ਦੀ, ਬਾਜਾਂ ਵਾਲੇ ਪਾਤਸ਼ਾਹ ਅਤੇ ਗੁਜਰੀ ਦੇ ਲਾਲ ਦੀ ਸੁੱਤੀਆਂ ਜ਼ਮੀਰਾਂ ਇੱਕ ਪਲ 'ਚ ਜਗਾ ਗਿਆ, ਸਵਾ ਸਵਾ ਲੱਖ ਨਾਲ ਇਕੱਲੇ ਨੂੰ ਲੜਾ ਗਿਆ, ਚੱਲ ਕੇ ਪਰਤ ਪਾਲ ਦਾਰੂ ਦੇ ਆ ਗਿਆ। ਬਾਜਾਂ ਵਾਲੇ ਪਾਤਸ਼ਾਹ ਦੀ ਸਹਿਫਤਾਂ ਕਹੀ ਨਹੀਂ ਜਾ ਸਕਦੀ, ਜਹਿਬਾ ਏਕ ਕਵਣ ਗੌਣ ਕਹੀ ਹੈ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਹਿਨੀ ਹੀ ਲਹੀ ਹੈ। ਇੱਕ ਨਹੀਂ ਅਨੇਕਾਂ ਜੀਵਾਂ ਵਾਲਿਆਂ ਨੇ ਅੰਤ ਨਹੀਂ ਪਾਇਆ, ਗੁਰੂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ। ਸਹਿਸ ਫਣੀ ਜਪਿਓ ਸ਼ੇਸ਼ ਨਾਗੈ, ਹਰ ਜਪਤਿਆਂ ਅੰਤ ਨਾ ਪਾਇਆ। ਇਹ ਸ਼ੇਸ਼ ਨਾਗ ਜਦੋਂ ਆਪਾਂ ਸ਼ਬਦ ਸੁਣਦੇ ਹਾਂ ਤੇ ਕਈ ਵਾਰੀ ਸੱਪ ਦਾ ਧਿਆਨ ਆ ਜਾਂਦਾ ਵੀ ਉਹ ਜਿਹੜੇ ਮੂੰਹ ਦੇ ਬਣਾਏ ਕੈਲੰਡਰ ਤੇ ਕਈ ਮੂੰਹ ਬਣਾਏ, 10 ਬਣਾਏ ਕਿੰਨੇ, 100 ਬਣਾਏ ਕਿੰਨੇ ਕਿੰਨਾ, ਇਹ ਸੱਪ ਦਾ ਨਾਂ ਨਹੀਂ ਬਾਣੀ ਦੇ ਵਿੱਚ। ਇਹ ਇੱਕ ਰਿਸ਼ੀ ਦਾ ਨਾਂ ਹੈ, ਉਹਦਾ ਨਾਂ ਸੀ ਸ਼ੇਸ਼ ਨਾਗ, ਤੇ ਉਹ ਇੱਕ ਸਕਿੰਟ ਬਾਅਦ ਰੱਬ ਦਾ ਨਾਂ ਬਦਲ ਕੇ ਲੈਂਦਾ ਸੀ। ਮਹਾਰਾਜ ਨੇ ਬਾਣੀ 'ਚ ਲਿਖਿਆ, ਕਹਿੰਦੇ ਏਕ ਹੈ ਅਨੇਕ ਹੈ ਫਿਰ ਏਕ ਹੈ। ਬਾਜਾਂ ਵਾਲੇ ਪਾਤਸ਼ਾਹ ਕਹਿੰਦੇ ਪਰਮਾਤਮਾ ਇੱਕੋ ਹੀ ਹੈ ਜਿਹਨੂੰ ਇੱਕੋ ਓਂਕਾਰ ਤੋਂ ਆਰੰਭ ਕੀਤਾ ਬਾਬੇ ਨਾਨਕ ਨੇ। ਬਾਬਾ ਕਹਿੰਦਾ ਪਰਮਾਤਮਾ ਇੱਕੋ ਹੀ ਹੈ, ਉਹਦੇ ਨਾਮ ਅਨੇਕ ਆ, ਏਕ ਹੈ ਅਨੇਕ ਹੈ ਫਿਰ ਏਕ ਹੈ। ਅਤੇ ਉਹ ਰਿਖੀ ਸ਼ੇਸ਼ ਨਾਗ ਰਿਖੀ ਹਰ ਸਕਿੰਟ ਬਾਅਦ ਨਵਾਂ ਨਾਂ ਰੱਖਦਾ, ਅਤੇ ਉਹਨੇ ਸਾਰੀ ਉਮਰ ਨਾਂ ਹੀ ਜਪਿਆ ਰੱਬ ਦਾ। ਅਤੇ ਬਾਣੀ ਕਹਿੰਦੀ ਉਹਨੇ ਵੀ ਨਹੀਂ ਅੰਤ ਪਾਇਆ, ਆਪਣੇ ਅਰਗਾ ਤਾਂ ਚਾਰ ਦਿਨ ਨਿਤਨੇਮ ਸਹੀ ਕਰ ਲਵੇ ਅਤੇ ਦੂਜੇ ਐਂ ਲੱਗਣ ਲੱਗ ਜਾਂਦੇ ਵੀ ਖਨੀ ਇਹ ਕੁਛ ਵੀ ਨਹੀਂ ਕਰਦੇ। ਕਿਉਂ ਬਾਣੀ ਪੜ੍ਹਨੀ ਸਾਡੇ ਲਈ ਜ਼ਰੂਰੀ ਹੈ, ਉਹਦਾ ਮਾਣ ਕਰਨਾ ਨਹੀਂ ਜ਼ਰੂਰੀ, ਸੇਵਾ ਕਰਨੀ ਜ਼ਰੂਰੀ ਹੈ, ਮਾਣ ਕਰਨਾ ਨਹੀਂ ਜ਼ਰੂਰੀ, ਗੁਰੂ ਘਰ ਆਉਣਾ ਜ਼ਰੂਰੀ, ਮੱਥਾ ਟੇਕਣਾ ਜ਼ਰੂਰੀ ਹੈ, ਮੱਥਾ ਲਾਉਣਾ ਨਹੀਂ ਜ਼ਰੂਰੀ। ਇਹ ਗੁਰਮਤ ਦੇ ਸਿਧਾਂਤ ਹੈ, ਸਾਨੂੰ ਤੁਹਾਨੂੰ ਸਾਰਿਆਂ ਨੂੰ ਇੱਥੋਂ ਮੱਤ ਮਿਲਣੀ। ਆਪਾਂ ਕਹਿੰਦੇ ਨਾ ਵੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਰੱਖੀ, ਗੁਰੂ ਕਿਰਪਾ ਕਰਦਾ। ਆਹ ਜਿਹੜਾ ਬਾਜਾਂ ਵਾਲੇ ਪਾਤਸ਼ਾਹ ਗਰੀਬ ਨਵਾਜ ਦੇ ਚਰਨਾਂ ਕਮਲਾਂ ਦੀ ਧੂੜ ਬਣ ਗਿਆ ਹਰ ਜਸ, ਆਮ ਆਪਾਂ ਕਹਿੰਦੇ ਵੀ ਜਿਹੜਾ ਲੜਕੇ ਵਾਲਾ ਨਾ ਵੀ ਉਹ ਵੱਡਾ ਹੁੰਦਾ, ਸਾਡੀ ਰੀਤੀ ਰਿਵਾਜ਼ ਆ, ਅਸੀਂ ਸਤਿਕਾਰ ਕਰਦੇ ਵੀ ਅਸੀਂ ਧੀ ਵਾਲੇ ਹਾਂ, ਪਰ ਨਹੀਂ ਇੱਕ ਇਹ ਪਰਿਵਾਰ ਹੁੰਦਾ। ਆਪਾਂ ਕੁੜਮ ਕੜਵਾਈ ਆਇਆ ਬਲਰਾਮ ਜੀ, ਉਹ ਪਰਿਵਾਰ, ਇੱਕ ਦੂਜੇ ਦੀਆਂ ਸਾਂਝਾਂ, ਵੱਡੇ ਛੋਟੇ ਨਹੀਂ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਆਹੁਣ ਗਿਆ ਨਾ ਕਬਰ ਲਓ ਨਿਹਾਲ ਲਓ, ਅਤੇ ਉੱਥੇ ਮੰਗਤੇ ਬੜੇ ਬੈਠੇ ਮੰਗਤੇ, ਕਿਉਂਕਿ ਕਹਿੰਦੇ ਵੀ ਇਤਿਹਾਸ ਕਹਿੰਦਾ ਵੀ 10,000 ਦਮੜਾ ਤਾਂ ਮੰਗਤਿਆਂ ਨੂੰ ਲੱਗ ਗਿਆ, ਇੱਕ ਦਮੜਾ ਪਰ ਮੰਗਤਾ ਸੀ। ਅਤੇ ਦੇਖੋ ਕਿੰਨਾ ਇਕੱਠ ਹੋਣਾ। ਜੇਕਰ ਮੈਂ ਇਹਦਾ ਵਿਸਥਾਰ ਨਾਲ ਨਹੀਂ ਕਰਨਾ, ਗੱਲ ਇਹ ਕਰਨੀ ਹੈ ਵੀ ਪਰਿਵਾਰ ਜਿਹੜਾ ਸਭ ਤੋਂ ਵੱਡਾ ਮੰਗਤਾ ਨਾ ਵਿਆਹ 'ਚ, ਉਹ ਜਿਹੜਾ ਮੁੰਡਾ ਵਿਆਹੁਣ ਆਇਆ ਹੋਵੇ ਉਹ ਹੁੰਦਾ, ਉਹਦਾ ਕਾਰਨ ਹੈ। ਇੱਥੇ ਮੰਗਤਾ ਇੱਕ ਮੰਗਤੇ ਨੇ ਜਵਾਬ ਦੇਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ, ਕਹਿੰਦਾ ਵੀ ਮੈਂ ਤੇਰਾ ਦਮੜਾ ਨਹੀਂ ਲੈਣਾ। ਉਹ ਕਹਿੰਦਾ ਕਿਉਂ, ਸਾਰਿਆਂ ਨੇ ਲਏ ਆ, 10,000 ਮੰਗਤੇ ਨੂੰ ਦਮੜਾ ਦੇਤਾ, ਤੂੰ ਕਾਹਤੋਂ ਨਹੀਂ ਲੈਣਾ। ਉਹ ਕਹਿੰਦਾ ਮੰਗਤੇ ਤੋਂ ਕਾਹਦਾ ਮੰਗਣਾ, ਕਹਿੰਦਾ ਮੰਗਤੇ ਤੋਂ ਕਾਹਦਾ ਮੰਗਣਾ, ਇੱਕ ਮੰਗਤਾ ਕਹਿ ਰਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ। ਅਤੇ ਸ਼ੇਰੇ ਪੰਜਾਬ ਕਹਿੰਦਾ 1,45,000 ਮੁਰੱਬਾ ਮੇਰਾ ਰਾਜ ਆ, ਅਤੇ 4 ਸਟੇਜਾਂ ਨੇ ਮੇਰੀਆਂ ਸਟੇਜਾਂ, 4 ਲਾਹੌਰ ਪਿਸ਼ੌਰ ਕਸ਼ਮੀਰ ਅਤੇ ਮਲਤਾਨ, 1,25,000 ਖਾਲਸਾ ਫੌਜ ਆ ਮੇਰੇ ਕੋਲ, ਅਤੇ 80 ਕਰੋੜ ਦੇ ਹੀਰੇ ਆ ਮੇਰੇ ਕੋਲ, 80 ਕਰੋੜ ਦੇ ਕੋਈ ਨੂਰ ਡੋਲੇ ਨਾਲ ਬੰਨਿਆ, ਅਤੇ ਬੇਸ਼ੁਮਾਰ ਦੌਲਤ ਆ, ਤੂੰ ਮੈਨੂੰ ਮੰਗਤਾ ਕਹੀ ਜਾਂਦਾ। ਮੈਂ ਸ਼ੇਰੇ ਪੰਜਾਬ ਕਹਿੰਦਾ ਉਹਨੇ ਦੱਸਿਆ ਵੀ ਮੇਰੇ ਖਜ਼ਾਨੇ 'ਚ ਆਹ ਕੁਛ ਪਿਆ, ਅਤੇ ਉਹ ਕਹਿੰਦਾ ਅੱਜ ਤੂੰ ਮੰਗਣ ਆਇਆ ਏ, ਅੱਜ ਕਬਰ ਨੌ ਨਿਹਾਲ ਸਿੰਘ ਵਾਸਤੇ ਅੱਜ ਇੱਕ ਧੀ ਮੰਗਣ ਆਇਆ, ਇੱਕ ਬਾਬਲ ਦੇ ਵਿਹੜੇ ਦੇ ਵਿੱਚੋਂ, ਅੱਜ ਇੱਕ ਬਾਬਲ ਦੇ ਦਿਲ ਦਾ ਟੁਕੜਾ ਮੰਗਣ ਆਇਆ ਤੋਂ, ਅੱਜ ਤੂੰ ਵੀ ਸਾਡੇ ਅਰਗਾ ਮੰਗਤਾ ਹੀ ਹੈ। ਸ਼ੇਰੇ ਪੰਜਾਬ ਨੂੰ ਕਹਿੰਦਾ ਇਹ ਮੰਗਤਾ ਕਹਿੰਦਾ ਅੱਜ ਤੂੰ ਵੀ ਸਾਡੇ 'ਚ ਹੀ ਦਾਖਲ ਹੈ, ਤੂੰ ਵੀ ਅੱਜ ਮੰਗਣ ਆਇਆ, ਧੀ ਲੈਣ ਆਇਆ। ਧੀ ਦੇ ਕੇ ਹੈ ਪੁੱਤ ਬਣਾਉਣਾ ਕਹਿੰਦੇ ਗੱਲ ਸਿਆਣੇ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਧੀ ਤੋਰ ਦੇਣੀ ਅਤੇ ਪੁੱਤ ਬਣਾ ਲੈਣਾ ਜਵਾਈ ਨੂੰ, ਅਤੇ ਜਿਹੜੀ ਧੀਆਂ ਸਾਡੀਆਂ ਉਹ ਕਿਸੇ ਦੇ ਘਰੇ ਚਲੀਆਂ ਜਾਣੀਆਂ, ਨੋਹਾਂ ਬਣ ਜਾਣੀਆਂ, ਜਿਹੜੀਆਂ ਸਾਡੇ ਘਰੇ ਆਉਣੀਆਂ ਉਹ ਅਸਲ ਧੀਆਂ ਹੁੰਦੀਆਂ। ਧੀ ਦੇ ਕੇ ਹੈ ਪੁੱਤ ਬਣਾਉਣਾ ਕਹਿੰਦੇ ਗੱਲ ਸਿਆਣੇ, ਜਿੱਥੇ ਚੋਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ, ਧੀ ਤੋਰਨੀ ਨੌ ਲੈ ਆਉਣੀ ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ, ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋ ਕਹਿਤਾ, ਜੋੜੀ ਦੇ ਸਰ ਉੱਤੋਂ ਪੀਵੇ ਮਾਂ ਵਾਰ ਵਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਬਾਰਾਂ ਨਜ਼ਰ ਨਾ ਲੱਗੇ ਕਾਣੀ, ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਹੋਣ ਹਵਾਵਾਂ, ਸਿਰ ਤੇ
ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ, ਠੰਡੀਆਂ ਹੋਣ ਹਵਾਵਾਂ। ਆਓ ਇਹ ਸ਼ੇਰੇ ਪੰਜਾਬ ਵੇਖੋ, ਐਸਾ ਰਾਜਾ ਉਹਨੇ ਫਿਰ ਮੰਗਤੇ ਨੂੰ ਸੀਨੇ ਨਾਲ ਲਾ ਲਿਆ, ਕਹਿੰਦਾ ਵੀ ਇੱਥੇ ਤੂੰ ਸਹੀ, ਇੱਥੇ ਮੈਂ ਗਲਤ, ਬਾਕੀ ਅੱਜ ਮੈਂ ਮੰਗਤਾ ਬਣ ਕੇ ਇੱਥੇ, ਚਾਹੇ ਰਾਜੇ ਮਹਾਰਾਜੇ ਸਾਨੂੰ ਮਹਾਰਾਜ ਨੇ ਬਣਾਇਆ, ਪਾਤਸ਼ਾਹ ਕਹਿੰਦੇ ਸੁਖੀ ਵਸੈ ਮੁਰੋ ਪਰਿਵਾਰ, ਸਾਡੀ ਸੁੱਖ ਮੰਗੀ ਮਹਾਰਾਜ ਨੇ, ਕਿਹੜਾ ਪਰਿਵਾਰ ਕਹਿੰਦੇ ਸੇਵਕ ਸਿੱਖ ਸਭੇ ਕਰਤਾਰ, ਸਾਨੂੰ ਮਹਾਰਾਜ ਕਹਿੰਦੇ ਮੇਰਾ ਸਿੱਖ ਰਾਜਾ ਮਹਾਰਾਜਾ ਹੋਵੇ, ਪਰ ਇੱਥੇ ਮੰਗਤਾ ਹੋਵੇ ਸਿੱਖ, ਜਿਹੜਾ ਇੱਥੇ ਨਿਵੇ ਸੋ ਗੌਰਾ ਹੋਏ, ਜਿਹੜਾ ਇੱਥੋਂ ਦਾ ਮੰਗਤਾ ਬਣ ਗਿਆ ਉਹ ਦੁਨੀਆਂ ਦਾ ਬਾਦਸ਼ਾਹ, ਦੁਨੀਆਂ ਦਾ ਰਾਜਾ। ਆਓ ਬੇਨਤੀ ਕਰਾਂ, ਅਤੇ ਮਾਤਾਵਾਂ ਨੂੰ ਕੀਤੀ ਬੇਨਤੀ, ਪ੍ਰਵਾਨ ਕਰ ਲਈ ਬੇਨਤੀ, ਹਰਜਾ ਸਭਿੱਕੀ ਦੀ ਸ਼ੋਰਟਕੱਟ ਗੱਲ ਕਰ ਦਈਏ, ਦੋ ਕਵਿਤਾਵਾਂ ਕਹਿ ਜਾਣੀਆਂ ਥੋੜ੍ਹੇ ਸਮੇਂ ਦੇ ਵਿੱਚ। ਅਤੇ ਮਹਾਰਾਜ ਦਰਬਾਰ ਤੋਂ ਆਏ ਨੇ ਅਤੇ ਸੱਚੇ ਪਾਤਸ਼ਾਹ ਨੇ ਆ ਕੇ ਚਰਨੀ ਹੱਥ ਚਰਨੀ ਸੀ ਝੁਕਾਏ ਆ ਮਾਤਾਵਾਂ ਦੇ, ਅਤੇ ਮਾਂ ਗੁਜਰੀ ਕਹਿੰਦੇ ਲਾਲ ਜੀ ਤੁਹਾਨੂੰ ਇੱਕ ਗੱਲ ਦੱਸਣੀ ਹੈ, ਇੱਕ ਹੁਕਮ ਕਰਨਾ ਤੁਹਾਨੂੰ। ਅਤੇ ਮਹਾਰਾਜ ਕਹਿੰਦੇ ਮਾਤਾ ਜੀ ਹੁਕਮ ਤਾਂ ਤੁਹਾਡਾ ਹੀ ਚੱਲਣਾ, ਮੈਂ ਤਾਂ ਤੁਹਾਡਾ ਲਾਲ ਹਾਂ, ਬੇਟਾ ਬੱਚਾ, ਤੁਸੀਂ ਹੁਕਮ ਕਰੋ, ਕੀ ਹੁਕਮ ਆ ਮੇਰੇ ਲਈ? ਕਹਿੰਦੇ ਤੇਰੇ ਲਈ ਹੁਕਮ ਆ ਵੀ ਅਸੀਂ ਹਾਂ ਕਰ ਦਿੱਤੀ ਤੇਰੇ ਵਿਆਹ ਦੀ, ਤੇਰੇ ਸ਼ਗਨ ਦੀ, ਤੇਰੇ ਆਨੰਦ ਕਾਰਜਾਂ ਦੀ ਹਾਂ ਕਰ ਦੀ। ਅਤੇ ਮਹਾਰਾਜ ਕਹਿੰਦੇ ਫਿਰ ਕੋਈ ਗੱਲ ਨਹੀਂ ਮਾਤਾ ਜੀ, ਤੁਸੀਂ ਹਾਂ ਕਰ ਦਿੱਤੀ ਅਤੇ ਮੈਂ ਥੋੜ੍ਹੀ ਨਾ ਕਰ ਸਕਦਾ, ਇਹ ਤੁਹਾਡੇ ਤੁਸੀਂ ਵੱਡੇ ਹੋ, ਤੁਸੀਂ ਸਾਰੇ ਕਾਰਜ ਕਰਨੇ, ਤੁਹਾਨੂੰ ਪਤਾ ਹੈ। ਪਰ ਉਹ ਕਹਿੰਦੇ ਲਾਹੌਰ ਮੈਨੂੰ ਜਾਣਾ ਪੈਣਾ ਲਾਹੌਰ। ਮਹਾਰਾਜ ਕਹਿੰਦੇ ਮਾਤਾ ਜੀ ਵੀ ਜਿਹੜਾ ਹਰ ਜਸ ਭਿੱਖੀ ਆ ਨਾ, ਬੜਾ ਪਿਆਰਾ ਹੈ, ਮਾਤਾ ਜੀ ਨੇ ਦੱਸਿਆ, ਉਹ ਮੈਂ ਇੰਨਾ ਵਿਸਥਾਰ ਨਾਲ ਨਹੀਂ ਦੱਸ ਸਕਦਾ ਵੀ ਕਿੰਨੀ ਪਿਆਰੀ ਧੀ ਹੈ, ਕਿੰਨਾ ਚੰਗਾ ਇਹ ਸਿੱਖ ਆ, ਕਿੰਨੀ ਇਹਨਾਂ ਦੇ ਮਨ 'ਚ ਭਾਵਨਾ ਹੈ। ਅਤੇ ਮਹਾਰਾਜ ਕਹਿੰਦੇ ਅਸੀਂ ਲਾਹੌਰ ਨਹੀਂ ਜਾਵਾਂਗੇ। ਉਹਦਾ ਕਾਰਨ ਸੀ ਵੀ ਇੱਕ ਤਾਂ ਇਹ ਕਾਰਨ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਅੰਮ੍ਰਿਤਸਰ ਸਹਿਬਤੀ ਦਾ ਘਰ। ਮਹਾਰਾਜ ਕਹਿੰਦੇ ਲਾਹੌਰ ਗਏ ਅਤੇ ਤੱਤੀਆਂ ਤਵੀਆਂ ਚੇਤੇ ਆਉਣਗੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ। ਪਾਤਸ਼ਾਹ ਕਹਿੰਦੇ ਦੂਜੀ ਗੱਲ ਇਹ, ਲਾਹੌਰ ਜਾਣ ਦਾ ਨਾ ਕਾਰਨ, ਨਾ ਜਾਣ ਦਾ ਕਾਰਨ ਕੀ? ਦੂਜੀ ਗੱਲ ਇਹ ਵੀ ਜਦੋਂ ਗਏ ਅਤੇ ਰਸਤੇ 'ਚ ਸੰਗਤਾਂ ਨੇ ਰਾਹ 'ਚ ਰੋਕ ਰੋਕ ਕੇ, ਜਿਵੇਂ ਹੁਣ ਨਗਰ ਕੀਰਤਨ ਵੱਡੇ ਤੌਰ ਦੇ 'ਤੇ ਆਪਾਂ ਰਸਤੇ 'ਚ ਰੋਕ ਰੋਕ ਕੇ ਦਿੱਲੀ ਜਾਂਦੇ, ਮਹੀਨਾ ਮਹੀਨਾ ਲੱਗ ਜਾਂਦਾ ਨਗਰ ਕੀਰਤਨ ਨੂੰ। ਮਹਾਰਾਜ ਕਹਿੰਦੇ ਸੰਗਤਾਂ ਨੇ ਰੋਕ ਰੋਕ ਕੇ ਸੇਵਾ ਕਰਨੀ ਹੈ, 7-8 ਮਹੀਨੇ ਇਹ ਲੱਗ ਜਾਣੇ ਆ, ਅਤੇ 22 ਧਾਰ ਦੇ ਰਾਜੇ ਤਾਂ ਅੱਗੇ ਕਹਿੰਦੇ ਵੀ ਅਨੰਦਪੁਰ ਸਾਹਿਬ ਖਾਲੀ ਹੋਵੇ, ਕੋਈ ਨਾ ਕੋਈ ਟਾਈਮ ਮਿਲੇ, ਮੌਕਾ ਮਿਲੇ ਸਾਨੂੰ ਇੱਥੇ ਵੜਨ ਦਾ। ਆਹ ਮਹਾਰਾਜ ਇਹ ਕਾਰਨ ਸੀ, ਇੱਕ ਤਾਂ ਲੰਬਾ ਸਮਾਂ ਲੱਗਣ ਦਾ ਕਾਰਨ ਸੀ ਮਹਾਰਾਜ ਦਾ। ਮਹਾਰਾਜ ਕਹਿੰਦੇ ਨਹੀਂ, ਅਸੀਂ ਨਵਾਂ ਗੁਰੂ ਦਾ ਲਾਹੌਰ ਵਸਾਵਾਂਗੇ। ਆਓ ਜਿਵੇਂ ਪਾਤਸ਼ਾਹ ਕਹਿੰਦੇ ਹਰ ਜਸ ਭਿੱਖੀ ਆਪਣਾ ਪਰਿਵਾਰ ਲੈ ਕੇ ਆਵੇ ਨਵੇਂ ਲਾਹੌਰ ਤੋਂ, ਇਹਦੀ ਧੀ ਜੀਤਾਂ ਨੂੰ ਵਿਆਹ ਕੇ ਲਿਆਵਾਂਗੇ। ਮੇਰੇ ਸਾਥੀ ਭਾਈ ਯਾਦਵਿੰਦਰ ਸਿੰਘ ਦਿਆਲਪੁਰੀ, ਬੂਟਾ ਸਿੰਘ ਪਰਵਾਹੀ, ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਤੋਂ ਹੋਈ।

0: ਰੱਬ ਦਾ ਸੋਹਣਾ ਰੂਪ ਪਿਆਰਾ ਤੇਗ ਬਹਾਦਰ ਦਾ ਦਿਲਦਾਰਾ। ਰੱਬ ਦਾ ਸੋਹਣਾ ਰੂਪ ਪਿਆਰਾ ਤੇਗ ਬਹਾਦਰ ਦਾ ਦਿਲਦਾਰਾ, ਲੱਖਾਂ ਰਾਜੇ ਆ ਝੁੱਕ ਜਾਂਦੇ ਤੱਕ ਕੇ ਕੁਦਰਦਾ ਅਜਬ ਨਜ਼ਾਰਾ। ਲੱਖਾਂ ਰਾਜੇ ਸੀ ਝੁਕਾ ਜਾਂਦੇ ਆ, ਚੱਕਰ ਦਮਾਲੇ ਨੀਲੇ ਬਾਣੇ, ਸੋਹਣੀ ਕਲਗੀ ਦਾ ਚਮਕਾਰਾ, ਡੁੱਬਦੇ ਬੇੜੇ ਪਾਰ ਲੰਘਾਉਂਦਾ ਪਾਰਸ ਦਾ ਦਿਲਦਾਰਾ। ਡੁੱਬਦਿਆਂ ਬੇੜਿਆਂ ਨੂੰ ਪਾਰ ਕਰਨ ਵਾਲਾ, ਗਰੀਬਾਂ ਦੀ ਬਾਂਹ ਫੜਨ ਵਾਲਾ। ਹਰ ਜਸ ਭਿੱਖੀ ਨੂੰ ਜਦੋਂ ਹਾਂ ਹੋ ਗਈ ਨਾ ਹਾਂ, ਤੇ ਮਨ ਦੇ ਚਾਹ ਡਾਢੇ ਫੁੱਲ ਗਏ, ਹਰ ਜਸ ਭਿੱਖੀ ਦੇ ਡਾਢੇ ਚਾਹ ਚੜ ਗਏ ਮਨ ਨੂੰ, ਖਮਾਰੀ ਚੜ੍ਹ ਗਈ। ਕਿਉਂਕਿ ਜਿਵੇਂ ਭੁੱਖੇ ਨੂੰ ਕਹਿੰਦੇ ਰਹਿਜਕ ਤੇ ਪਿਆਸੇ ਨੂੰ ਪਾਣੀ ਮਿਲ ਜਾਵੇ, ਤੇ ਜਿਵੇਂ ਕਗਾਲ ਨੂੰ ਕਿਤੇ ਹੀਰਾ ਇੱਥੇ ਆ ਜਾਵੇ, ਉਹਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ। ਤੇ ਹਰ ਜਸ ਭਿੱਖੀ ਦਾ ਜਿਹੜਾ ਮਿਲਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਕਮਲਾਂ ਨਾਲ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਕਮਲਾਂ ਨਾਲ ਹੋ ਜਾਣਾ, ਉਹਦੀ ਧੀ ਦਾ ਰਸਤਾ ਗੋਬਿੰਦ ਰਾਏ ਸਾਹਿਬ ਮਹਾਰਾਜ ਨੂੰ ਹੋਣਾ, ਇਦੋਂ ਵੱਡੀ ਖੁਸ਼ੀ ਦੀ ਕਿਹੜੀ ਗੱਲ? ਇਦੋਂ ਵੱਡੀ ਖੁਸ਼ੀ ਕੋਈ ਹੋ ਹੀ ਨਹੀਂ ਸਕਦੀ। ਇਦੋਂ ਵੱਡਾ ਧਨ ਦੌਲਤ, ਇਦੋਂ ਵੱਡੀ ਦਾਤ ਝੋਲੀ 'ਚ ਪੈ ਹੀ ਨਹੀਂ ਸਕਦੀ, ਕਿਉਂਕਿ ਸਭ ਤੋਂ ਵੱਡੀ ਦਾਤ ਨਾਮ ਦੀ ਹੈ। ਦੁਨਿਆਵੀ ਦਾਤਾਂ ਇਹ ਗੁਰੂ ਮਹਾਰਾਜ ਬਖਸ਼ਦਾ ਰਹਿੰਦਾ, ਸੱਚੇ ਪਾਤਸ਼ਾਹ ਸਾਡੇ ਭੰਡਾਰੇ ਨਹੀਂ ਭਰਨੇ ਆ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਖੋਟੋ ਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੋ ਵੱਧ ਦੋ ਜਾਈ। ਮਹਾਰਾਜ ਕਹਿੰਦੇ ਤਿੱਚਰ ਮੋਲ ਨਾ ਥੁੜੀ ਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਜਿਹੜੇ ਸਾਡੇ ਦੁਨਿਆਵੀ ਭੰਡਾਰੇ ਭਰਪੂਰ ਕੀਤੇ ਨਾ ਰੱਬ ਨੇ, ਅਤੇ ਇੱਕ ਦਰਗਾਹੀ ਭੰਡਾਰਾ ਵੀ ਹੈ, ਦਰਗਾਹੀ ਖਜ਼ਾਨਾ ਵੀ ਹੈ, ਉਹ ਸ਼ਬਦ ਦਾ ਸਤਿਗੁਰ ਸਿੱਖ ਕੋ ਨਾਮ ਧਨ ਦੇ। ਗੁਰ ਕਾ ਸਿੱਖ ਵਡਭਾਗੀ ਹੈ, ਕਹਿੰਦੇ ਤੇਰਾ ਖਜ਼ਾਨਾ ਨਾਮ ਧਨ ਦਾ ਵੀ ਤੇਰੇ ਕੋਲ ਹੋਵੇ। ਦੁਨੀਆਂ ਦੇ ਖਜ਼ਾਨੇ ਤਾਂ ਤੈਨੂੰ ਮਹਾਰਾਜ ਨੇ ਬਖਸ਼ੀ ਬਖਸ਼ੇ, ਤੇਰੇ ਕੋਲ ਨਾਮ ਦਾ ਵੀ ਖਜ਼ਾਨਾ ਹੋਵੇ, ਨਿਤਨੇਮ ਵੀ ਹੋਵੇ, ਬੰਦਗੀ ਵੀ ਹੋਵੇ। ਆਓ ਚਾਹ ਚੜ੍ਹੇ ਹਰ ਜਸ ਭਿੱਖੀ ਗੁਰੂ ਕੇ ਲਾਹੌਰ। ਉਹਦਾ ਪਰਿਵਾਰ ਆਇਆ ਨਵਾਂ, ਬਾਜ਼ਾਰ ਬਣੇ ਨੇ, ਘਰ ਬਾਰ ਬਣੇ ਨੇ, ਨਵੀਆਂ ਦੁਕਾਨਾਂ ਲੱਗ ਚੁੱਕੀਆਂ ਏ, ਲਿਹਾਰ ਸੁਨਿਆਰ ਬਹਿ ਗਏ ਹੈ, ਕੱਪੜੇ ਸਿਉਣ ਵਾਲੇ ਬੈਠ ਗਏ ਨੇ, ਅਤੇ ਇਸ ਧਰਤੀ ਨੂੰ ਭਾਗ ਲੱਗ ਗਏ। ਜਿੱਥੇ ਜਾਏ ਬਹੇ ਮੇਰਾ ਸਤਿਗੁਰ, ਸੁਥਾਨ ਸਹਾਵਾ ਰਾਮ ਰਾਜ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਿਆ। ਜਿੱਥੇ ਬਾਬੇ ਦੇ ਚਰਨ ਪੈ ਜਾਣਾ ਅਤੇ ਉਹ ਪੱਥਰ ਵੀ ਜਿਹੜੇ ਨਾ ਫੁੱਲ ਬਣ ਜਾਂਦੇ, ਉਹ ਧਰਤੀ ਬੰਜਰ ਧਰਤੀ ਨੂੰ ਵੀ ਭਾਗ ਲੱਗ ਜਾਂਦੇ ਹੈ। ਅਤੇ ਮੇਰੇ ਪਾਤਸ਼ਾਹ ਗਰੀਬ ਨਵਾਜ਼ ਵੀ ਇੱਧਰੋਂ ਤਿਆਰੇ ਹੋ ਰਹੇ ਨੇ, ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਵਿਆਹ ਦਾ ਚਾਅ ਸਾਰਿਆਂ ਨੂੰ, ਰਾਗੀਆਂ ਨੂੰ, ਢਾਡੀਆਂ ਨੂੰ, ਕਵਿਸ਼ਰਾਂ ਨੂੰ, ਗੁਰੂ ਕੇ ਵਜ਼ੀਰਾਂ ਨੂੰ, ਸੇਵਾਦਾਰਾਂ ਨੂੰ, ਸਾਰੇ ਚਾਅ ਦੇ ਨਾਲ। ਚਾਹ ਤਾਂ ਆਪਾਂ ਆਮ ਬੰਦੇ ਵਿਆਹ ਕਰਦੇ ਹਾਂ, ਜਦੋਂ ਬੱਚਿਆਂ ਦੇ ਤਾਂ ਸਾਨੂੰ ਬਥੇਰੇ ਚਾਹ ਹੁੰਦੇ। ਜਿੱਥੇ ਰੱਬ ਦਾ ਵਿਆਹ ਹੋਵੇ ਉੱਥੇ ਤਾਂ ਕੁਦਰਤ ਰਾਣੀ ਨੂੰ ਵੀ ਚਾਹ ਚੜ੍ਹਿਆ ਪਿਆ, ਉੱਥੇ ਅੰਬਰਾਂ ਦੇ ਦੇਵਤਿਆਂ ਨੂੰ ਵੀ ਚਾਹ ਚੜ੍ਹਿਆ ਪਿਆ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਮੇਰੇ ਪਾਤਸ਼ਾਹ ਗਰੀਬ ਨਵਾਜ਼ ਅਕਾਲ ਪੁਰਖ ਦੇ ਸੋਹਣਾ ਸਿਰਾ ਸਜਾਇਆ ਗਿਆ ਅਤੇ ਸੁਹਾਗਬੰਤੀਆਂ ਨੇ ਗੀਤ ਗਾਏ ਆ, ਗੀਤ ਗਾਏ ਆ ਸੁਹਾਗਬੰਤੀਆਂ ਨੇ। ਆਪਣੇ ਅੱਗੇ ਰਿਵਾਜ਼ ਸੀ, ਹੁਣ ਇਹ ਘੱਟ ਗਏ, ਜਿਵੇਂ ਜਿਵੇਂ ਸਾਡੇ ਕੰਮ ਕਾਰ ਵੱਧ ਗਏ ਉਵੇਂ ਰਿਵਾਜ਼। ਮਹੀਨਾ ਮਹੀਨਾ ਪਹਿਲਾਂ ਸਾਡੀਆਂ ਮਾਈਆਂ ਬਹਿ ਕੇ ਗੀਤ ਗਾਉਣ ਲੱਗ ਜਾਂਦੀਆਂ ਸੀ ਵਿਆਹ ਲਈ, ਘਰੇ ਪੀਣ ਛੱਟਣਾ, ਕਣਕ ਜਿਹਨੂੰ ਕਹਿੰਦੇ ਹੁੰਦੇ, ਹੁਣ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਗਾ, ਪੀਣ ਕਰਨਾ, ਕਈ ਗੱਲਾਂ ਹੁੰਦੀਆਂ ਸੀ। ਮਹੀਨਾ ਮਹੀਨਾ ਪਹਿਲਾਂ ਹੀ ਪ੍ਰੋਗਰਾਮ ਚੱਲ ਪੈਂਦੇ ਸੀ ਵਿਆਹ ਕਰ ਜਾਂਦੇ, ਕਿਤੇ ਭੱਠੀਆਂ ਪੱਟਣੀਆਂ, ਕਿਤੇ ਹਲਵਾਈ ਲਾਉਣੇ। ਸਭ ਤੋਂ ਪਹਿਲਾਂ ਲਾੜੇ ਦੀ ਜਾਂ ਲੜਕੀ ਦੀ ਮਾਂ ਉਹ ਭੱਠੀ 'ਤੇ ਮਿੱਠੀ ਚੀਜ਼ ਬਣਾਉਂਦੀ, ਜਿਵੇਂ ਆਮ ਹੁਣ ਦੇ ਬੱਚਿਆਂ ਨੂੰ ਤਾਂ ਪਤਾ ਨਹੀਂ ਵੀ ਗੁਲਗੁਲੇ ਕੀ ਹੁੰਦੇ ਆ, ਗੁਲਗੁਲੇ ਕੱਢਣੇ ਮਿੱਠੇ, ਜਾਂ ਮਿੱਠੀ ਖੀਰ ਬਣਾਉਣੀ, ਪੂੜੇ ਬਣਾਉਣੇ, ਅਤੇ ਉਹ ਫਿਰ ਆਪਦੇ ਰਿਸ਼ਤੇਦਾਰਾਂ 'ਚ, ਭਾਈਚਾਰੇ 'ਚ ਆਪਦੇ ਆਂਢ ਗੁਆਂਢ ਵੰਡਣੇ। ਇੱਕ ਸੁਨੇਹਾ ਸੀ ਇਹ ਖੁਸ਼ੀ ਦੀ ਸਾਂਝ। ਫਿਰ ਉਦੋਂ ਬਾਅਦ ਹਲਵਾਈ ਆਪਦੀਆਂ ਭੱਠੀਆਂ ਚਾੜ੍ਹਦੀ, ਪਹਿਲਾਂ ਮਾਵਾਂ ਹੀ ਸ਼ਗਨ ਕਰ, ਬਹੁਤ ਸਾਰੇ ਸ਼ਗਨ ਹੁਣ ਅਸੀਂ ਕਰਦੇ ਹਾਂ, ਪਰ ਉਹ ਜਿਹੀਆਂ ਗੱਲਾਂ ਨਹੀਂ ਰਹੀਆਂ ਹੁਣ। ਆਓ ਬੇਨਤੀ ਕਰਾਂ ਮੈਂ, ਮੇਰੇ ਪਾਤਸ਼ਾਹ ਗਰੀਬ ਨਵਾਜ਼ ਰੱਬ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੰਜ ਚੜ੍ਹੀ ਹੈ ਅਤੇ ਮਾਂ ਗੁਜਰੀ ਨੇ, ਮਾਤਾ ਨਾਨਕੀ ਨੇ ਆਸ਼ੀਰਵਾਦ ਦਿੱਤੇ ਨੇ ਪਾਤਸ਼ਾਹ ਗਰੀਬ ਨਵਾਜ਼ ਸੋਹਣੇ ਆਪਣੇ ਲਾਲ ਨੂੰ। ਮੇਰੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਗੁਰੂ ਤੇਗ ਬਹਾਦਰ ਮਹਾਰਾਜ ਅਸੀਸਾਂ ਦੇ ਰਹੇ ਨੇ ਸੱਚਖੰਡ ਬੈਠੇ। ਇਤਿਹਾਸ ਦੀ ਲਿਖਤਾਂ ਵੀ ਜਦੋਂ ਹਾਂ ਹੋਈ, ਮੰਗਣੀ ਹੋਈ, ਉਦੋਂ ਤੇਗ ਬਹਾਦਰ ਪਾਤਸ਼ਾਹ ਮੌਜੂਦਾ ਸਰੀਰ ਦੇ ਵਿੱਚ ਸੀ, ਅਤੇ ਜਦੋਂ ਮਹਾਰਾਜ ਦਾ ਵਿਆਹ ਹੋਇਆ
1: ਉਦੋਂ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਬਰਾ ਚੁੱਕੇ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਆਹ ਬੇਨਤੀ ਕਰਾਂ ਬੜਾ ਚਾਹ ਹੈ, ਕਿਉਂ ਇੱਕ ਵਿਆਹ ਛੇਤੀ ਕਰਨ ਦਾ ਇਹ ਵੀ ਕਾਰਨ ਸੀ, ਮਾਤਾ ਗੁਜਰੀ ਜੀ ਅਰਦਾਸ ਬਹੁਤ ਰਹਿਣ ਲੱਗ ਗਏ ਸੀ। ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਨਾ, ਅਤੇ ਮਾਤਾ ਗੁਜਰੀ ਜੀ ਬਹੁਤ ਜ਼ਿਆਦਾ ਅਰਦਾਸ ਰਹਿਣ ਲੱਗ ਗਏ, ਅਤੇ ਇੱਕ ਇਹ ਵੀ ਕਾਰਨ ਸੀ ਵੀ ਮਹਾਰਾਜ ਦਾ ਛੋਟੀ ਉਮਰ ਦੇ ਵਿੱਚ ਹੀ ਵਿਆਹ ਹੋ ਜਾਣਾ, ਅਤੇ ਉਦੋਂ ਰਿਵਾਜ਼ ਵੀ ਸੀ ਵੀ ਛੋਟੀ ਉਮਰ ਦੇ ਵਿੱਚ ਵਿਆਹ ਹੋ ਜਾਂਦੇ ਸੀ, ਰਿਵਾਜ਼ ਸੀ ਉਹਨਾਂ ਸਮਿਆਂ ਦੇ ਵਿੱਚ। ਆਓ ਮੇਰੇ ਪਾਤਸ਼ਾਹ ਗਰੀਬ ਨਵਾਜ ਲਾਹੌਰ ਦੀ ਧਰਤੀ 'ਤੇ ਪਹੁੰਚਿਆ, ਅਤੇ ਰਸਤੇ ਵਿੱਚ ਥਾਂ ਥਾਂ ਫੁੱਲਾਂ ਦੀ ਵਰਖਾ ਹੋ ਰਹੀ ਹੈ, ਥਾਂ ਥਾਂ ਮੇਰੇ ਪਾਤਸ਼ਾਹ ਦਾ ਸਵਾਗਤ ਹੋ ਰਿਹਾ, ਨਮਸਕਾਰਾਂ ਹੋ ਰਹੀਆਂ ਏ, ਅਤੇ ਨਗਰਾਂ ਖੇਡਿਆਂ ਵਾਲੇ 12 ਕਿਲੋਮੀਟਰ ਦੀ ਦੂਰੀ ਦਾ ਰਸਤਾ ਬਣਦਾ ਏ, ਜਿਹੜੇ ਅਨੰਦਪੁਰ ਸਾਹਿਬ ਤੋਂ ਗਏ ਉਹਨਾਂ ਨੂੰ ਪਤਾ ਗੁਰੂ ਕੇ ਲਾਹੌਰ ਦਾ। ਅਤੇ ਪਾਤਸ਼ਾਹ ਗਰੀਬ ਨਵਾਜ ਦੇ ਸੋਹਣੇ ਮੁੱਖੜੇ ਨੂੰ ਤੱਕ ਕੇ ਨਦਰੀ ਨਦਰ ਨਿਹਾਲ ਹੋ ਰਹੀਆਂ ਸੰਗਤਾਂ, ਸੀਨ ਸੋਹਣਿਆ ਰਿਹਦੇ ਤਸ਼ਵੀਰ ਤੇਰੀ, ਤੇਰਾ ਚੜ੍ਹਿਆ ਨਾਮ ਜਵਾਨ ਉੱਤੇ, ਮਰ ਮਰ ਕੇ ਮੱਲਿਆ ਸੀ ਦਰ ਤੇਰਾ, ਤੇਰੇ ਜਹਾਂ ਨਾ ਡਿੱਠਾ ਜਹਾਨ ਉੱਤੇ, ਜਿਸ ਦਰ ਤੋਂ ਖਾਕ ਤੇ ਪਾਕ ਹੋਏ ਸਾਨੂੰ ਮਾਣ ਹੈ ਤੇਰੀ ਸ਼ਾਨ ਉੱਤੇ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਸੰਗੋ ਸਾਹਿਬ ਵਰਗੇ ਸੂਰਮੇ ਅਜੀਤ ਮੱਲ ਵਰਗੇ ਭੂਆ ਦੇ ਮੁੰਡੇ ਬੀਬੀ ਬੀਰੋ ਦੇ ਲੜਕੇ ਮਹਾਰਾਜ ਜੀ ਦੇ, ਅਤੇ ਉੱਥੇ ਸੰਗਤਾਂ ਨੇ ਫਿਰ ਜੋ ਜੋ ਵੀ ਮੰਗਿਆ ਨਾ, ਅਤੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਕਿਤੇ ਪਾਣੀ ਦੇ ਝਰਨੇ ਵਗਾਏ ਮਹਾਰਾਜ ਨੇ, ਨੇਜੇ ਗੱਡੇ ਪੱਥਰਾਂ ਦੇ ਵਿੱਚ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਮੰਗਿਆ ਠਾਕਰੇ ਆਪਣੇ 'ਤੇ ਸੋਈ ਸੋਈ ਦੇਵੇ। ਸ਼ੋਰਟਕੱਟ ਗੱਲ ਕਰਕੇ ਆਪਾਂ ਮਾਂ ਗੁਜਰੀ ਦੇ ਪਾਣੀ ਵਾਰਨ ਦੀ ਗੱਲ ਕਰੀਏ, ਜਿਹੜੀ ਮੈਂ ਪਹਿਲਾਂ ਆਰੰਭਤਾ 'ਚ ਕਰਕੇ ਗਿਆ। ਬੜੇ ਉੱਧਰੋਂ ਪਿਆਰ ਸਤਿਕਾਰ ਦੇ ਨਾਲ ਹਰ ਜਸ ਭਿੱਖੀ ਦੇ ਰਿਸ਼ਤੇਦਾਰ ਖੜ੍ਹੇ ਆ ਸਵਾਗਤ ਕਰਨ ਵਾਸਤੇ। ਆ ਜਿਹੜੇ ਕਹਿੰਦੇ ਨਾ ਵੀ ਆਪਾਂ ਮਿਲਣੀ ਕਰਦੇ ਹਾਂ ਇੱਕ ਦੂਜੇ ਦੇ ਨਾਲ, ਕੁੜਮਾਂ ਦੀ ਮਿਲਣੀ ਹੁੰਦੀ ਜਦੋਂ, ਅਤੇ ਇੱਧਰ ਹਰ ਜਸ ਭਿੱਖੀ ਦਾ ਵੀ ਜਿਹੜਾ ਪਰਿਵਾਰ ਹੈ ਮਿਲਣੀ ਕਰਨ ਵਾਸਤੇ ਖੜ੍ਹਾ, ਬੜੇ ਡਾਢੇ ਚਾਅ ਨੇ ਵੀ ਅੱਜ ਰੱਬ ਦੇ ਨਾਲ ਮਿਲਾਪ ਹੋਣੇ ਆ, ਅੱਜ ਉਸ ਪਰਮਾਤਮਾ ਨਾਲ ਮਿਲਾਪ ਹੋਣੇ ਆ ਜਿਹਨੂੰ ਦੇਖਣ ਵਾਸਤੇ ਜ਼ਿੰਦਗੀਆਂ ਲੱਗ ਜਾਂਦੀਆਂ। ਅਕਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਬੋ ਅਣਦਨ ਨੀਤ, ਖੋਲ ਕਾਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ। ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਜਦੋਂ ਤੋਂ ਅੰਦਰੋਂ ਪਿਆਸ ਲੱਗੇ ਨਾ ਦਰਸ ਤੇਰੇ ਕੀ ਪਿਆਸ ਮਨ ਲਾਗੀ, ਫਿਰ ਆਨੰਦ ਵੱਖਰਾ ਹੁੰਦਾ। ਜਦੋਂ ਅੰਦਰੋਂ ਬੰਦਾ ਅੰਦਰੋਂ ਕਹਵੇ, ਅੰਦਰੋਂ ਸੁਣੇ, ਅੰਦਰੋਂ ਰੱਬ ਦੇ ਨਾਲ ਪ੍ਰੀਤੀ ਹੋਵੇ, ਤੇਰੇ ਪਿਆਰ ਦੀ ਜਿਨ੍ਹਾਂ ਨੂੰ ਪੇਂਦ ਚੜ੍ਹ ਗਈ ਰਹਿੰਦੇ ਵਿੱਚ ਉਹ ਸਦਾ ਖਮਾਰੀਆਂ ਦੇ, ਤੇਰੇ ਨੈਣਾਂ ਦੇ ਤੀਰ ਨਾਲ ਘੈਲ ਜਿਹੜੇ ਬਾਰ ਝੜਦੇ ਤੇਜ ਕਟਾਰੀਆਂ ਦੇ, ਤੇਰੇ ਦੀਦ ਦੀ ਜਿਨ੍ਹਾਂ ਨੂੰ ਪਿਆਸ ਲੱਗੀ ਪਾਰਸ ਬੈਠ ਗਏ ਵਾਂਗ ਪਖਾਰੀਆਂ ਦੇ। ਆਓ ਆਨੰਦ ਕਾਰਜ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਗਨ ਪਾਏ ਗਏ ਨੇ, ਜੈ ਜੈਕਾਰਾਂ ਹੋਈਆਂ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ, ਕੋਈ ਘੋੜੀਆਂ ਮੰਗਲ ਗਾਏ ਗਏ ਹੈ, ਅਤੇ ਸਤਿਗੁਰੂ ਵਿਆਹ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਉਂਦੇ ਜਿਵੇਂ ਚਾਵਾਂ ਲਾਡਾਂ ਦੇ ਨਾਲ ਮਾਂ ਗੁਜਰੀ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਸਾਥੀ ਹੈ ਓਕੇ।

0: ਜੋੜੀ ਦਾ ਤੇ ਵੱਧਦੀ ਰਹੇ ਪ੍ਰੀਤੀ, ਲੱਖ ਲੱਖ ਵਧੇ ਪਿਆਰ ਜੋੜੀ ਦਾ ਤੇ ਵੱਧਦੀ ਰਹੇ ਪ੍ਰੀਤੀ, ਰੱਬ ਉਹਨਾਂ ਦੀਆਂ ਝੋਲੀਆਂ ਭਰਦਾ ਸਾਫ਼ ਜਿਨ੍ਹਾਂ ਦੀ ਨੀਤੀ, ਰੱਬ ਉਹਨਾਂ ਦੀਆਂ ਝੋਲੀਆਂ ਭਰਦਾ ਸਾਫ਼ ਜਿਨ੍ਹਾਂ ਦੀ ਨੀਤੀ, ਖੁਸ਼ੀਆਂ ਦੇ ਨਾਲ ਭਰ ਦਿਓ ਝੋਲੀ, ਤੋਟ ਕੋਈ ਨਾ ਆਵੇ, ਜੀਤ ਬਾਲ ਦਾ ਪਾਰਸ ਵੀ ਤਾਂ ਜੋ ਗੀਤ ਪਿਆਰ ਦੇ ਗਾਵੇ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਗੁਰੂ ਵਡਿਆਈ ਕਰਦੇ ਹਾਂ, ਸੱਚੇ ਪਾਤਸ਼ਾਹ ਮਿਹਰਾਂ ਕਰਨ ਅੱਗੇ ਤੋਂ ਸਮਤਦੇ ਨੇ, ਇਸੇ ਤਰ੍ਹਾਂ ਸਮਾਵਾਂ ਲੈਂਦੇ ਰਹਿਣ। ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ, ਉੱਥੇ ਇਸ ਭਾਗੀ ਜੋੜੇ ਨਾਲ ਬੱਚਿਆਂ ਦੇ ਵਿਆਹ ਕਰ ਜਾਂਦੀਆਂ, ਕਲਾਰ ਪਰਿਵਾਰ ਅਤੇ ਮੈਨੂੰ ਦੂਸਰੇ ਪਰਿਵਾਰ ਦਾ ਚੇਤਾ ਭੁੱਲ ਗਿਆ ਨਾਮ ਦਾ, ਦੋਨੇ ਕੁੜਮ ਕੁੜਮ ਕੁੜਮ ਕੜਮਾਈ ਆਇਆ ਬਲਰਾਮ ਜੀ, ਉਹ ਬੜੀ ਚੜ੍ਹਦੀ ਕਲਾ ਵਾਲੇ ਪਰਿਵਾਰ ਨੇ, ਪਰਮਾਤਮਾ ਦੀ ਬੜੀ ਕਿਰਪਾ, ਇੱਥੋਂ ਹੀ ਪਤਾ ਲੱਗਦਾ ਗੁਰੂ ਦੇ ਨਾਲ ਕਿੰਨੇ ਜੁੜੇ ਹੋਏ ਦੋਨੇ ਪਰਿਵਾਰ, ਅਤੇ ਦੋਨੇ ਪਰਿਵਾਰਾਂ ਨੂੰ ਆਪਸ ਵਿੱਚ ਮੇਲ ਮਿਲਾਪ, ਚੜ੍ਹਦੀ ਕਲਾ ਵਾਲਾ ਜੀਵਨ, ਹਰ ਮੈਦਾਨ ਫਤਿਹ, ਤੰਦਰੁਸਤੀਆਂ ਖੁਸ਼ੀਆਂ ਦੇ ਖੇੜੇ, ਕਾਰੋਬਾਰਾਂ 'ਚ ਬਰਕਤਾਂ ਦੇ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਜੋੜੀ ਦੇ ਪਰਮਾਤਮਾ ਰੱਖਣ, ਲੰਬੀਆਂ ਉਮਰ ਬਖਸ਼ਣ, ਖੁਸ਼ੀਆਂ ਦੇ ਖੇੜੇ ਬਖਸ਼ਣ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬਹੁਤ ਹੀ ਪੰਥ ਕਪੁਰ ਸਾਹਿਬ ਦਾ ਇੰਟਰਨੈਸ਼ਨਲ ਢਾਡੀ ਜੱਥਾ ਭਾਈ ਰਿਛਪਾਲ ਸਿੰਘ ਜੀ ਪਮਾਲ, ਸਭ ਤੋਂ ਬਾਅਦ ਉਹਨਾਂ ਨੇ ਹਾਜ਼ਰੀ ਭਰਨੀ ਹੈ ਜੀ। ਸੋ ਬਾਬਾ ਸੁਰਿੰਦਰ ਸਿੰਘ ਜੀ ਹੋਣਾ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੁੱਚੇ ਸੇਵਾਦਾਰਾਂ ਦਾ, ਸਾਰੇ ਗ੍ਰੰਥੀ ਸਾਹਿਬਾਨਾਂ ਦਾ, ਸਮੁੱਚੇ ਸਟਾਫ ਦਾ, ਦਾਦ ਦੇ ਜੱਥੇ ਵੱਲੋਂ ਅਤੇ ਗੁਰਮੁਖ ਪਰਿਵਾਰਾਂ ਦਾ, ਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਚਰਨਾਂ ਦੇ ਜੋੜੇ ਝਾੜਨ ਦਾ ਸੁਭਾਗ ਮਿਲਿਆ ਜੀ। ਸੋ ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ, ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ, ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜੋ ਕਿ ਪਿਛਲੇ ਮਹੀਨੇ ਇਸ ਅਸਥਾਨ 'ਤੇ ਸੇਵਾ ਨਿਭਾ ਕੇ ਗਏ ਨੇ, ਢਾਡੀ ਜੱਥੇ ਦਾ ਬਹੁਤ ਬਹੁਤ ਧੰਨਵਾਦ। ਆਓ ਪੰਥ ਦਾ ਪ੍ਰਸਿੱਧ ਢਾਡੀ ਜੱਥਾ, ਜੋ ਕਿ ਅੱਜ ਕੱਲ੍ਹ ਇਸ ਅਸਥਾਨ 'ਤੇ ਸੇਵਾ ਨਿਭਾ ਰਿਹਾ ਹੈ, ਭਾਈ ਰਿਛਪਾਲ ਸਿੰਘ ਜੀ ਪਮਾਲ, ਜਿਨ੍ਹਾਂ ਨੂੰ ਸਾਰੀਆਂ ਸੰਗਤਾਂ ਭਲੀ ਭਾਂਤ ਜਾਣੂ ਨੇ, ਜਿਨ੍ਹਾਂ ਤੋਂ ਆਓ ਉਹਨਾਂ ਤੋਂ ਗੁਰ ਤਿਆਰ ਸਵਾ 8 ਵਜੇ ਤੱਕ ਸਰਵਣ ਕਰੀਏ ਜੀ। ਕਲਾਰ ਪਰਿਵਾਰ ਅਤੇ ਢਿੱਲੋਂ ਪਰਿਵਾਰ ਵੱਲੋਂ ਅੱਜ ਦਾ ਇਹ ਢਾਡੀ ਦਰਬਾਰ ਵਿਸ਼ੇਸ਼ ਤੌਰ 'ਤੇ ਸਜਾਇਆ ਜਾ ਰਿਹਾ। ਗੁਰੂ ਸਾਹਿਬ ਜੀ ਕਿਰਪਾ ਕਰੇ, ਸੁਭਾਗੀ ਜੋੜੀ ਦੇ ਸਿਰ 'ਤੇ ਸਤਿਗੁਰੂ ਆਪਣਾ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਗੁਰਸਿੱਖੀ ਨਾਮ ਦਾਨ ਬਖਸ਼ਣ, ਤਾਂ ਕਿ ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ 'ਤੇ ਖੇੜਿਆ ਭਰਿਆ ਹੋਵੇ, ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ। ਸੋ ਆਓ ਢਾਡੀ ਜਥਾ ਭਾਈ ਰਿਛਪਾਲ ਸਿੰਘ ਜੀ ਪਮਾਲ, ਉਹਨਾਂ ਤੋਂ 8:15 ਵਜੇ ਗੁਰ ਤਿਆਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਰਖਾ ਬਰਕਤਾਂ ਦੀ
1: ਕੇ ਮਿਹਰੀ ਕਰੋ ਬਰਖਾ ਬਰਕਤਾਂ ਦੀ
0: ਖਾਤਮਾ ਮੁਲਕ।

ਸ਼ਰਧਾ ਵਿੱਚ ਗੜੂੰਦ ਹੋ ਕੇ ਓਤ ਪੋਤ ਹੋ ਕੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਵਡਭਾਗੇ ਹੋ। ਅੱਜ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਕੁਲਾਰ ਪਰਿਵਾਰ ਸਰਦਾਰ ਮਨਮੋਹਨ ਸਿੰਘ ਜੀ ਢਿੱਲੋਂ ਪਰਿਵਾਰ ਉਹਨਾਂ ਦੇ ਬੱਚਿਆਂ ਦੀ ਜੋ ਸ਼ਾਦੀ ਜੋ ਵਿਆਹ ਜੋ ਕਾਰਜ ਆਰੰਭ ਕੀਤੇ ਸਨ ਸੰਪੂਰਨ ਹੋਏ ਨੇ। ਅੱਜ ਸਤਿਗੁਰੂ ਮਹਾਰਾਜ ਦਾ ਦੋਨਾਂ ਪਰਿਵਾਰਾਂ ਵੱਲੋਂ ਸ਼ੁਕਰਾਨਾ ਕੀਤਾ ਜਾ ਰਿਹਾ, ਧੰਨਵਾਦ ਕੀਤਾ ਜਾ ਰਿਹਾ। ਇਹ ਮੇਰੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਤੁਹਾਡੀ ਕਿਰਪਾ ਦੁਆਰਾ ਤੁਹਾਡੀ ਬਖਸ਼ਿਸ਼ ਦੁਆਰਾ ਜੋ ਆਰੰਭ ਕੀਤੇ ਕਾਰਜ ਸਨ ਇਹ ਸੰਪੂਰਨ ਹੋਏ ਨੇ। ਜਿੰਨੇ ਵੀ ਸਾਡੀ ਸਿੱਖ ਕਮਿਊਨਿਟੀ ਦੇ ਸਾਡੇ ਸਮਾਜ ਦੇ ਜਿੰਨੇ ਵੀ ਸਿਰ ਕੱਢ ਪਰਿਵਾਰ ਨੇ ਸਰੀ ਤੋਂ ਜਾਂ ਵੱਖ ਵੱਖ ਟਾਊਨਾਂ ਦੇ ਵਿੱਚੋਂ ਉਹ ਸਾਰੇ ਪਹੁੰਚੇ ਹੋਏ ਨੇ। ਮੈਂ ਦੋਨਾਂ ਪਰਿਵਾਰਾਂ ਨੂੰ ਹੀ ਵਧਾਈ ਦਿੰਦਾ, ਸਰਦਾਰ ਮਨਮੋਹਨ ਸਿੰਘ ਜੀ ਕੁਲਾਰ ਅਤੇ ਢਿੱਲੋਂ ਪਰਿਵਾਰ, ਢਿੱਲੋਂ ਪਰਿਵਾਰ ਦੀ ਸਿਆਣੀ ਸੁਚੱਜੀ ਧੀ ਕੁਲਾਰ ਪਰਿਵਾਰ ਦੇ ਵੱਲ ਉਹਨਾਂ ਦੀ ਨੂੰਹ ਰਾਣੀ ਬਣ ਕੇ ਆਈ ਹੈ। ਇਹ ਕੁਦਰਤੀ ਗੱਲ ਹੈ, ਜਦੋਂ ਉਸ ਮਾਲਕ ਦੀ ਕਿਰਪਾ ਦੁਆਰਾ ਉਸ ਦਾਤੇ ਦੀ ਕਿਰਪਾ ਦੁਆਰਾ ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਹਨਾਂ ਧੁਰੇ ਪਿਆ ਸੰਜੋਗ। ਇਹ ਜਿਹੜਾ ਮਿਲਾਪ ਕੀਤਾ ਉਸ ਮਾਲਕ ਨੇ, ਉਸ ਦਾਤੇ ਨੇ, ਪਰਮਾਤਮਾ ਨੇ ਕੀਤਾ ਹੈ। ਤੇ ਸਤਿਗੁਰੂ ਮਹਾਰਾਜ ਸਾਡੇ ਸਾਹਮਣੇ ਉਸ ਭਾਗ ਭਰੀ ਜਿਹੜੀ ਜੋੜੀ ਹੈ। ਗੁਰੂ ਕੇ ਪਿਆਰਿਓ, ਅਰਦਾਸ ਬੇਨਤੀ ਆ, ਦਾਤਾ ਮਿਹਰ ਕਰੀ, ਕਿਉਂਕਿ ਜਦੋਂ ਵੀ ਆਪਾਂ ਵਿਆਹਾਂ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹਾਂ, ਹਾਜ਼ਰੀ ਲਵਾਉਂਦੇ ਹਾਂ, ਇਹ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੀ ਐਸਾ ਹੈ। ਇਹ ਰਿਸ਼ਤੇ ਦੇ ਵਿੱਚ ਚਤਰਾਈਆਂ ਨਹੀਂ ਚੱਲਦੀਆਂ, ਇਹ ਰਿਸ਼ਤੇ ਦੇ ਵਿੱਚ ਪੜ੍ਹਾਈਆਂ ਨਹੀਂ ਚੱਲਦੀਆਂ, ਇਹ ਰਿਸ਼ਤੇ ਦੇ ਵਿੱਚ ਤਾਂ ਦਾਤਾ ਆਪ ਖੜੀ, ਮਾਲਕ ਆਪ ਖੜੀ। ਜਦੋਂ ਮਾਲਕ ਆਪ ਖੜਦਾ ਏ, ਫਿਰ ਗੁਰੂ ਕੇ ਪਿਆਰਿਓ, ਇਹ ਜਿਹੜਾ ਰਿਸ਼ਤਾ ਪਤੀ ਪਤਨੀ ਦਾ ਬੜਾ ਖੂਬਸੂਰਤ ਰਿਸ਼ਤਾ, ਇੱਥੋਂ ਤੱਕ ਵਿਦਵਾਨ ਕਹਿੰਦਾ ਉਹ ਸਦਾ ਬਹਾਰ ਬੂਟਾ ਏ, ਇਹਨੂੰ ਪਿਆਰ ਦਾ, ਇਹਨੂੰ ਵਿਸ਼ਵਾਸ ਦਾ, ਫਿਰ ਜਿੰਨਾ ਵੀ ਪਾਣੀ ਲਾਓਗੇ ਇਹ ਓਨਾ ਹੀ ਵਧੇਗਾ, ਓਨਾ ਹੀ ਫੁੱਲੇਗਾ। ਇਹ ਜਿੰਨਾ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਹੈ, ਬਖਸ਼ਿਸ਼ ਕਰਨੀ ਹੈ। ਦੋਨਾਂ ਪਰਿਵਾਰਾਂ ਨੂੰ ਮਾਣ ਹੋਵੇ, ਕੁਲਾਰ ਪਰਿਵਾਰ ਨੂੰ ਧੀ ਰਾਣੀ ਨੂੰਹ ਦੇ ਰੂਪ ਦੇ ਵਿੱਚ ਮਿਲੀਏ, ਇਹਨਾਂ ਨੂੰ ਹਮੇਸ਼ਾ ਮਾਣ ਰਹੇ। ਜਦੋਂ ਵੀ ਇਹਨਾਂ ਦੇ ਸਾਹਮਣੇ ਉਹ ਬੱਚੀ ਆਵੇ, ਇਹ ਸਾਨੂੰ ਧੀਆਂ ਤੋਂ ਵੱਧ ਕੇ ਹੈ। ਢਿੱਲੋਂ ਪਰਿਵਾਰ ਦੇ ਗ੍ਰਹਿ ਵਿਖੇ ਜਦੋਂ ਬੇਟੇ ਨੇ ਜਾਣਾ, ਉਹਨਾਂ ਦੀ ਵੀ ਛਾਤੀ ਚੌੜੀ ਹੋਵੇ, ਇਹ ਜਵਾਈ ਮਿਲਿਆ ਪੁੱਤਾਂ ਤੋਂ ਵੱਧ ਕੇ ਮਿਲਿਆ ਹੈ। ਇਹ ਸਤਿਗੁਰੂ ਮਹਾਰਾਜ ਅੱਗੇ ਆਪਾਂ ਅਰਦਾਸ ਬੇਨਤੀ, ਅੱਜ ਸਾਹਮਣਿਆਂ ਨੇ ਬਜ਼ੁਰਗ ਜਿਹੜੇ ਹੁੰਦੇ ਆ ਉਹ ਅਸੀਸਾਂ ਦਿੰਦੇ ਨੇ ਇਸ ਭਾਗ ਭਰੀ ਜੋੜੀ ਨੂੰ, ਤੁਸੀਂ ਅਸੀਸਾਂ ਦੇ ਰਹੇ ਹੋ। ਅਤੇ ਜਿੱਥੇ ਕੁਲਾਰ ਨਗਰ ਆ, ਮੇਰੇ ਗੁਆਂਢ ਦੇ ਵਿੱਚ ਨਗਰ ਹੈ, ਕੋਈ ਬਹੁਤੀ ਦੂਰ ਨਹੀਂ, ਇਸ ਨਗਰ ਦੇ ਵਿੱਚ ਜਿੱਥੇ ਗੁਰੂ ਕੇ ਮਹਾਨ ਕੀਰਤਨੀ ਗੁਰੂ ਕੇ ਪਿਆਰਿਓ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ, ਵੀਰ ਹਰਕੀਰਤ ਸਿੰਘ ਜੀ, ਇਸ ਇਲਾਕੇ ਦੇ ਵਿੱਚ ਸੰਤ ਬਾਬਾ ਗੱਜਣ ਸਿੰਘ ਜੀ ਸੱਚਖੰਡ ਵਾਸੀ, ਉਹਨਾਂ ਦੀ ਬੜੀ ਕਿਰਪਾ, ਉਹਨਾਂ ਦੀ ਬੜੀ ਬਖਸ਼ਿਸ਼ ਅਸੀਂ ਇਹ ਪਿੰਡਾਂ 'ਤੇ ਇਸ ਨਗਰਾਂ 'ਤੇ ਇਹ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਕੁਲਾਰ ਪਰਿਵਾਰ ਦੇ ਹੀ ਸੱਦੇ 'ਤੇ ਜਿੱਥੇ ਵੱਖ ਵੱਖ ਸ਼ਹਿਰਾਂ ਤੋਂ ਆਏ ਨੇ ਸਾਡਾ ਵੀਰ ਸੁਖਦੀਪ ਸਿੰਘ ਬਰਨਾਲਾ, ਇਹ ਉਹਨਾਂ ਨੌਜਵਾਨ ਕਵੀ

ਕਵੀਆਂ ਦੇ ਵਿੱਚੋਂ ਇੱਕ ਕਵੀ ਹੈ ਜਿਹਦੇ ਕੋਲੇ ਐਡੀ ਮਹਾਰਾਜ ਜੀ ਨੇ ਸ਼ਬਦਾਵਲੀ ਦਿੱਤੀ ਏ, ਇਹਨੂੰ ਬਰਕਤ ਦਿੱਤੀ ਏ ਸ਼ਬਦਾਂ ਦੀ, ਤੇ ਗੁਰੂ ਮਹਾਰਾਜ ਕਿਰਪਾ ਕਰੇ ਇਹਦੀ ਕਲਮ ਨੂੰ ਹੋਰ ਵੀ ਬਲ ਬਖਸ਼ਦਾ ਹੋਇਆ, ਤਾਕਤ ਬਖਸ਼ਦਾ ਹੋਇਆ ਉਹ ਮੇਰਾ ਮਾਲਕ। ਕਿਉਂਕਿ ਕਲਮਾਂ ਨੇ ਜਿਹੜੀਆਂ ਸਾਡੀ ਕੌਮ ਦੇ ਕੋਲ ਨਾ, ਆਜ਼ਾਦ ਹੋਣ ਕਲਮਾਂ, ਵਕਾਊ ਕਲਮਾਂ ਨਾ ਹੋਣ, ਵਕਾਊਆਂ ਤੋਂ ਕੀ ਲੈਣਾ ਆਪਾਂ, ਜਿਹੜੀਆਂ ਆਜ਼ਾਦ ਹੋ ਕੇ ਲਿਖਣ ਉਹ ਕਲਮਾਂ ਨੂੰ ਫਿਰ ਝੁੱਕ ਝੁੱਕ ਕੇ ਲੋਕੀ ਸਲਾਮਾਂ ਕਰਦੇ ਨੇ, ਉਹ ਅਮਰ ਹੋਇਆ ਕਰਦੀ ਆ, ਉਹਨਾਂ ਦੀ ਜਿਹੜੀ ਲੇਖਣੀ ਹੋਇਆ ਕਰਦੀ ਆ, ਲਿਖਦੇ ਤਾਂ ਬਹੁਤ ਨੇ ਅੱਜ ਕੱਲ੍ਹ, ਪਰ ਗੁਰੂ ਕੇ ਪਿਆਰਿਓ ਇਹਨਾਂ ਦੀ ਇੱਕ ਰਵਾਈ ਆ, ਬੜੀ ਕਮਾਲ ਦੀ ਰਵਾਈ ਆ। ਉਹ ਜਦੋਂ ਰਵਾਈ ਪੜ੍ਹਦੇ ਹਾਂ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ 'ਤੇ ਢੁੱਕਦੀ ਆ, ਉਹਨਾਂ ਦੇ ਬਾਰੇ ਲਿਖੀ ਗਈ ਆ, ਇਹਨਾਂ ਦੀ ਪੁਸਤਕ ਛਪ ਰਹੀ ਸੀ ਅਤੇ ਉੱਥੇ ਪ੍ਰਿੰਟ ਮਿਲ ਵਾਲੇ ਜਿਹੜੇ ਪ੍ਰੈਸ ਵਾਲੇ ਸੀ ਉਹਨਾਂ ਨੇ ਆਖਿਆ ਵੀ ਜੇ ਕੋਈ ਮੂਹਰੇ ਜਿਹੜੀ ਆਪਾਂ ਜਿਲਦ ਛਾਪਣੀ ਆ ਉਹਦੇ 'ਤੇ ਕੋਈ ਲਿਖਿਆ ਜਾਵੇ, ਲਿਖਤ ਲਿਖੀ ਜਾਵੇ। ਇਹਨਾਂ ਨੇ ਉਦੋਂ ਫਿਰ ਉੱਥੇ ਬੈਠੀ ਰਵਾਈ ਲਿਖੀ ਹੋਈ ਆ, ਜਿਨ੍ਹਾਂ ਨੈਣਾ ਕਰੇ ਦੀਦਾਰ ਤੇਰੇ ਉਹ ਝੁਕੇ ਨਹੀਂ ਸਰਕਾਰਾਂ ਤੋਂ। ਹੁਣ ਵੇਖੋ ਉਹਨਾਂ ਮਹਾਂਪੁਰਖਾਂ ਦੀ ਕਸ਼ਿਸ਼, ਜਿਨ੍ਹਾਂ ਨੈਣਾ ਕਰੇ ਦੀਦਾਰ ਤੇਰੇ ਉਹ ਝੁਕੇ ਨਹੀਂ ਸਰਕਾਰਾਂ ਤੋਂ, ਜਿਨ੍ਹਾਂ ਕੰਨਾਂ ਸੁਣ ਲਏ ਬੋਲ ਤੇਰੇ ਉਹ ਨਾ ਘਬਰਾਏ ਮਾਰਾਂ ਤੋਂ। ਉਹ ਜਵਾਨੀਆਂ ਮੌਤ ਤੋਂ ਡਰੀਆਂ ਨਾ, ਇੱਕ ਵਾਰ ਜੋ ਤੈਨੂੰ ਛੋਹ ਗਈਆਂ ਤੇਰੀ ਯਾਦ 'ਚ ਲਿਖੀਆਂ ਨਜ਼ਮਾਂ ਉਹ ਵੀ ਬਾਗੀ ਹੋ ਗਈਆਂ। ਆਪਾਂ ਸਾਰੇ ਪਿਆਰ ਦੇ ਨਾਲ ਹਾਜ਼ਰੀ ਭਰ ਰਹੇ ਹਾਂ। ਆਓ ਸਭ ਤੋਂ ਪਹਿਲਾਂ ਆਪਾਂ ਇਹ ਵੀ ਜਾਣਦੇ ਹਾਂ ਇਹ ਜਿਹੜਾ ਗ੍ਰਿਸਤੀ ਜੀਵਨ ਹੈ ਇਹ ਗੁਰਮਤ ਦੇ ਅੰਦਰ ਜੋ ਗ੍ਰਿਸਤ ਨੂੰ ਉੱਚਾ ਅਤੇ ਸੁੱਚਾ ਮੰਨਿਆ ਗਿਆ, ਸਕਲ ਧਰਮ ਹੈ ਗ੍ਰਿਸਤ ਪ੍ਰਧਾਨ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਫ਼ ਕਹਿ ਦਿੱਤਾ ਹੈ। ਇਹ ਮਾਰਗ 'ਤੇ ਚੱਲਣਾ, ਇਸ ਮਾਰਗ 'ਤੇ ਚੱਲਦਿਆਂ ਹੋਇਆਂ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਦੇ ਪਾਸ ਵੀ ਗਏ, ਯੋਗੀਆਂ ਦੇ ਪਾਸ ਵੀ ਗਏ, ਜੰਗਲਾਂ 'ਚ ਜਾਂਦੇ ਨੇ, ਪਹਾੜਾਂ 'ਚ ਜਾਂਦੇ ਨੇ, ਉਹਨਾਂ ਨਾਲ ਵਿਚਾਰਾਂ ਹੁੰਦੀਆਂ ਨੇ। ਉਹ ਜਿਹੜੇ ਲੋਕੀ ਸੀ ਉਹ ਗ੍ਰਿਸਤੀਆਂ ਨੂੰ ਮਾੜਾ ਕਹਿੰਦੇ, ਕਹਿੰਦੇ ਬੱਚਿਆਂ ਦੇ ਵਿੱਚ ਰਹਿੰਦੇ ਨੇ, ਬੱਚੇ ਪਾਲਦੇ ਆ, ਇਹ ਕਿੱਥੋਂ ਨਾਮ ਜਪ ਲੈਣਗੇ, ਇਹ ਕਿੱਥੋਂ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਕਹਿ ਲੈਣਗੇ, ਇਹ ਕਿੱਥੋਂ ਮੁਕਤੀ ਪ੍ਰਾਪਤ ਕਰ ਲੈਣਗੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਰਾ ਕੁਝ ਸੁਣਿਆ। ਭਾਈ ਗੁਰਦਾਸ ਜੀ ਦੇ ਸ਼ਬਦ ਨੇ, ਹੋਏ ਅਤੀਤ ਗ੍ਰਿਸਤ ਤਜ ਫਿਰ ਉਨਹੀਂ ਕੇ ਘਰ ਮੰਗਣ ਜਾਈ। ਮੂੰਹ ਹੀ ਬੰਦ ਕਰ ਦਿੱਤੇ ਸਤਿਗੁਰੂ ਮਹਾਰਾਜ ਜੀ ਨੇ, ਕਹਿੰਦੇ ਉਹ ਸਿੱਧੂ ਆ ਕੇ ਤਾਂ ਤੁਸੀਂ ਜੰਗਲਾਂ ਦੇ ਵਿੱਚ ਜਾਂ ਪਹਾੜਾਂ 'ਚ ਬਹਿ ਗਏ ਹੋ, ਪਰ ਜਦੋਂ ਭੁੱਖ ਲੱਗਦੀ ਆ ਫਿਰ ਮੰਗਣ ਵਾਸਤੇ ਵੀ ਉਹਨਾਂ ਗ੍ਰਿਸਤੀਆਂ ਦੇ ਦਰਾਂ 'ਤੇ ਜਾ ਕੇ ਖੜ੍ਹਦੇ ਹੋ, ਉਹਨਾਂ ਤੋਂ ਮੰਗਦੇ ਹੋ, ਨਾਲੇ ਮਾੜਾ ਕਹਿੰਦੇ ਉਹਨਾਂ ਨੂੰ, ਨਾਲੇ ਮੰਗਦੇ ਵੀ ਉਹਨਾਂ ਤੋਂ ਆ, ਫਿਰ ਉਹ ਮਾੜੇ ਕਿਉਂ ਹੋਏ? ਕਹਿੰਦੇ ਨਹੀਂ ਉਹ ਚੰਗੇ ਨੇ। ਉੱਥੇ ਮਹਾਰਾਜ ਨੇ ਫਿਰ ਇੱਕ ਗੱਲ ਆਖੀ ਸੀ, ਕਹਿੰਦੇ ਜਿਹੜਾ ਸਾਡਾ ਸਿੱਖ ਹੋਵੇਗਾ ਉਹ ਕਿਰਤ ਕਮਾਈ ਕਰੇਗਾ, ਉਹ ਆਪਦੇ ਬੱਚੇ ਵੀ ਪਾਲੇਗਾ, ਪਰਿਵਾਰ ਵੀ ਪਾਲੇਗਾ, ਅਤੇ ਉਹ ਜਿਹੜਾ ਸਿੱਖ ਆ ਉਹ ਮੁਕਤੀ ਵੀ ਪ੍ਰਾਪਤ ਕਰੇਗਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਲੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਉਹ ਸਾਰਾ ਕੁਝ ਕਰੇਗਾ ਪਰਿਵਾਰ ਦੇ ਵਿੱਚ ਰਹਿ ਕੇ, ਜਿਹੜਾ ਸਾਡਾ ਸਿੱਖ ਮੁਕਤੀ ਪ੍ਰਾਪਤ ਕਰੇਗਾ। ਇਸ ਗ੍ਰਿਸਤੀ ਮਾਰਗ ਨੂੰ ਅਪਣਾਇਆ ਅੱਜ ਇਸ ਭਾਗ ਭਰੀ ਜੋੜੀ ਨੇ, ਘਰ ਘਰ ਆਉਣ ਦਿਹਾੜੇ ਖੁਸ਼ੀਆਂ ਦੇ ਨਾਲ ਭਰੇ। ਇਹ ਪਹਿਲਾਂ ਅਰਦਾਸ ਬੇਨਤੀ ਏ, ਸ਼ੁਕਰਾਨਾ ਦੋਨਾਂ ਪਰਿਵਾਰਾਂ ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪਣੇ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰਨਾ, ਪਮਾਲ ਦਾ ਜੱਥਾ ਗਾ ਕੇ।

0: ਪਹਿਲਾ ਧਿਆਨ ਪਰਮਾਤਮਾ ਦਾ ਧਰੀਏ,
1: ਪਹਿਲਾ ਧਿਆਨ ਪਰਮਾਤਮਾ ਦਾ ਧਰੀਏ,
0: ਗੱਲ ਤੋਂ ਕਦੇ ਨਾ ਫਿਰ ਡਰੀਏ,
1: ਇਸ ਗੱਲ ਤੋਂ

0: ਦਾਤ ਪੁੱਤ ਵਾਲੀ ਦਿੱਤੀ ਪਰਮਾਤਮਾ,
1: ਅੱਜ ਖੁਸ਼ੀ ਹੋਈ ਸਭ ਦੀ ਹੈ ਆਤਮਾ,
0: ਅੱਜ ਖੁਸ਼ੀ ਹੋਈ ਸਭ ਦੀ ਹੈ ਆਤਮਾ,
1: ਪੁੱਤ ਬਣੇ ਪਰਮਾਤਮਾ,
0: ਵੱਡਾ ਹੋ ਕੇ ਪੁੱਤ ਬਣ ਧਰਮਾਤਮਾ।

0: ਹੋਇਆ ਪਾਠ ਹੈ ਗੁਰਾਂ ਦੇ ਸ਼ੁਕਰਾਨੇ ਦਾ,
1: ਭਲਾ ਮੰਗ ਦਾ ਪਮਾਲ ਹੈ ਜਮਾਨੇ ਦਾ,
0: ਭਲਾ ਮੰਗ ਦਾ ਪਮਾਲ ਹੈ ਜਮਾਨੇ ਦਾ,
1: ਹੋਵੇ ਪ੍ਰਚਾਰ ਸਿੱਖੀ ਦੇ ਨਿਸ਼ਾਨੇ ਦਾ,
0: ਹੋਵੇ ਪ੍ਰਚਾਰ।

ਦੋਨਾਂ ਪਰਿਵਾਰਾਂ ਵੱਲੋਂ ਜਿੱਥੇ ਸੱਦੇ ਪੱਤਰ 'ਤੇ ਆਪਾਂ ਹਾਜ਼ਰੀ ਭਰ ਰਹੇ ਹਾਂ, ਮਹਾਰਾਜ ਕਹਿੰਦੇ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬੁਲਾਸਾ। ਹਰ ਮਾਂ ਬੱਚੇ ਨੂੰ ਜਨਮ ਦਿੰਦੀ ਏ, ਜੇ ਉਹਦੇ ਪੁੱਤ ਹੋਇਆ ਏ ਉਹ ਪੁੱਤ ਨੂੰ ਪਾਲਦੀ ਏ, ਪੋਟੇ ਮਿਣ ਮਿਣ ਕੇ ਪੁੱਤ ਨੂੰ ਪਾਲਦੀ ਏ, ਪੁੱਤ ਨੂੰ ਵੱਡਾ ਹੁੰਦਿਆਂ ਵੇਖਦੀ ਏ, ਉਹ ਸਾਰੀਆਂ ਦੁੱਖ ਤਕਲੀਫਾਂ ਭੁੱਲ ਜਾਂਦੀ ਏ ਜਦੋਂ ਉਹਦੀਆਂ ਅੱਖਾਂ ਦੇ ਸਾਹਮਣੇ, ਮਾਂ ਦੀਆਂ ਅੱਖਾਂ ਦੇ ਸਾਹਮਣੇ ਉਹਦਾ ਲਾਲ ਉਹਦਾ ਪੋਤਾ ਵੱਡਾ ਹੋ ਰਿਹਾ। ਮੈਂ ਤੁਹਾਡੇ ਨਾਲ ਰਹਿੰਦੇ ਸਮੇਂ ਦੇ ਵਿੱਚ ਇੱਕ ਐਸੇ ਵਿਆਹ ਦਾ ਜ਼ਿਕਰ ਕਰਾਂਗਾ, ਉਹ ਸਮੇਂ ਜਿਹੜਾ ਵਿਆਹ ਸੀ ਉਹ ਇਕੱਲਾ ਪੰਜਾਬ ਦੇ ਵਿੱਚ ਹੀ ਨਹੀਂ, ਕਿਉਂਕਿ ਪੰਜਾਬ ਸਾਡਾ ਆਪਦਾ ਦੇਸ਼ ਸੀ, ਉਹਦੀ ਪੰਜਾਬ ਤੋਂ ਬਾਹਰ ਵੀ ਉਹਦੀ ਚਰਚਾ ਹੋਈ। ਉਹ ਵਿਆਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਂ ਨਿਹਾਲ ਸਿੰਘ ਦਾ। ਸਾਡੇ ਕੋਲ ਇੱਕੋ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ, ਪਰ ਦੁੱਖ ਦੀ ਇਹ ਗੱਲ ਆ ਅਸੀਂ ਉਹਨੂੰ ਤੇ ਕਿੰਤੂ ਪ੍ਰੰਤੂ ਕਰਨ ਲੱਗ ਗਏ, ਮਹਾਰਾਜਾ ਰਣਜੀਤ ਸਿੰਘ ਤੇ ਕਿੰਤੂ ਪ੍ਰੰਤੂ ਕੀਤਾ। ਚਲੋ ਜਿਹੜੇ ਨਾਸਤਕ ਬਿਰਤੀ ਦੇ ਲੋਕ ਨੇ ਉਹ ਤਾਂ ਉਹਨੂੰ ਆਪਦੀਆਂ ਨਜ਼ਰਾਂ ਦੇ ਨਾਲ ਵੇਖਣ, ਪਰ ਆਪਣੇ ਕੋਲ ਆ ਤੇ ਉਹ ਇੱਕ ਮਹਾਰਾਜਾ ਸੀ, ਪਰ ਉਹਦੇ ਰਾਜ ਭਾਗ ਜਿਹੜਾ ਖੜਾ ਕੀਤਾ, ਰਾਜ ਭਾਗ ਜਿਹੜਾ ਕਾਇਮ ਕੀਤਾ, ਉਹਨੇ ਇੱਕ ਗੱਲ ਵਾਰ ਵਾਰ ਆਖਣੀ, ਉਹ ਕਹਿੰਦਾ ਮੇਰੀ ਨਿੱਜੀ ਜ਼ਿੰਦਗੀ ਦੇ ਵਿੱਚ ਕਮਜ਼ੋਰੀਆਂ ਹੋ ਸਕਦੀਆਂ ਨੇ, ਪਰ ਜਿਹੜਾ ਗੁਰੂ ਦੀ ਕਿਰਪਾ ਦੁਆਰਾ ਸ਼ਹੀਦਾਂ ਦਾ ਡੁੱਲਿਆ ਹੋਇਆ ਲਹੂ ਆ ਜਿਹੜਾ ਉਹ ਰੰਗ ਲਿਆਇਆ ਏ, ਮੈਂ ਇੱਕ ਬੂੰਦ ਵੀ ਸ਼ਹੀਦਾਂ ਦੇ ਲਹੂ ਦੀ ਅਜਾਈ ਨਹੀਂ ਜਾਣ ਦਿੱਤੀ, ਮੈਂ ਉਹਦਾ ਵੀ ਮੁੱਲ ਪਵਾਇਆ। ਆ ਜਿਹੜਾ ਕੇਸਰੀ ਨਿਸ਼ਾਨ ਝੁੱਲਦਾ 7 ਜੁਲਾਈ 1799 ਨੂੰ ਜਿਹੜਾ ਝੁੱਲਿਆ ਸੀ, ਕਹਿੰਦਾ ਉਹਨਾਂ ਸ਼ਹੀਦਾਂ ਦੀ ਬਦੌਲਤ ਹੀ ਝੁੱਲਿਆ। ਵੇਖੋ ਰਾਜ ਭਾਗ ਜੀ ਦੇ ਵਿੱਚ ਸਾਡਾ ਆਪਦਾ ਰਾਜਾ, ਸਾਡੀਆਂ ਆਪਦੀਆਂ ਫੌਜਾਂ, ਨਾਨਕ ਸਾਹਿਬ ਸਿੱਕਾ ਚੱਲ ਰਿਹਾ ਏ, ਵੇਖੋ ਆਪਦਾ ਸਾਰਾ ਕੁਝ ਸੀ। ਤੇ ਵੱਡੇ ਵੱਡੇ ਖੱਬੀ ਖਾਨ ਬਾਬਾ ਪ੍ਰੇਮ ਸਿੰਘ ਜੀ ਹੋਤੀ, ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ, ਉਹਨਾਂ ਦੀਆਂ ਜਿਹੜੀਆਂ ਪੁਸਤਕਾਂ ਨੇ ਨਾ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ, ਕਮਰ ਨੌਂ ਨਿਹਾਲ ਸਿੰਘ ਦੇ ਬਾਰੇ, ਉਹਦੇ ਵਿੱਚ ਦੋ ਪੁਸਤਕਾਂ ਇਹ ਵੀ ਆਉਂਦੀਆਂ ਨੇ, ਸਿੱਖ ਰਾਜ ਦੇ ਵਿਦੇਸ਼ੀ ਕਰਿੰਦੇ ਜਿਹੜੇ ਯੂਰਪ ਤੋਂ, ਇੰਗਲੈਂਡ ਤੋਂ ਜਾਂ ਹੋਰ ਮੁਲਕਾਂ ਤੋਂ, ਅਮੈਰੀਕਾ ਤੋਂ ਵੀ ਸਿੱਖ ਰਾਜ ਦੇ ਵਿੱਚ ਆ ਕੇ ਨੌਕਰੀ ਕਰਨ ਲੱਗੇ, ਜੌਬ ਕਰਨ ਲੱਗੇ ਨੇ। ਵੇਖੋ ਕਿੱਡਾ ਸ਼ਕਤੀਸ਼ਾਲੀ ਸਾਡਾ ਰਾਜ ਭਾਗ ਹੋਵੇਗਾ। ਇਹ ਰਾਜ ਭਾਗ ਜਿਹੜਾ ਖੜਾ ਕੀਤਾ ਗੁਰੂ ਕੇ ਪਿਆਰਿਓ, ਇਹਦੇ ਵਿੱਚ ਸਾਡਾ ਉਹ ਚਿਹਰਾ ਮੋਹਰਾ ਅੱਗੇ ਆਇਆ ਦੁਨੀਆਂ ਦੇ ਵਿੱਚ, ਸਾਨੂੰ ਪਤਾ ਲੱਗਿਆ, ਦੁਨੀਆਂ ਨੂੰ ਪਤਾ ਲੱਗਿਆ ਸਾਡੀ ਵੀ ਕੋਈ ਤਾਕਤ ਹੈ। ਖਾਲਸੇ ਦਾ ਰਾਜ ਭਾਗ ਗਿਆ, ਅੱਜ ਤੱਕ ਜੋ ਕੁਝ ਵੀ ਸਾਡੇ ਨਾਲ ਹੋ ਰਿਹਾ ਏ ਇਹ ਗੁਲਾਮੀ ਕਾਰਨ ਹੀ ਹੋ ਗਿਆ ਨਾ। ਰਾਜ ਭਾਗ ਦਾ ਜਿਹੜਾ ਕ੍ਰਿਸ਼ਮਾ ਇਹ ਆ, ਤੇ ਉਹ ਤੁਸੀਂ ਵੀ ਜਾਣਦੇ ਹੋ, ਜਿਹਨਾਂ ਕੋਲੇ ਰਾਜ ਭਾਗ ਆ ਉਹਨਾਂ ਦਾ ਗੋਹਾ ਮੂਤ ਵੀ ਵਿਕਦਾ, ਜਿਹਨਾਂ ਕੋਲੇ ਰਾਜ ਭਾਗ ਨਾ ਹੋਵੇ ਉਹਨਾਂ ਦਾ ਅਨਾਜ ਵੀ ਰੁਲ ਜਾਂਦਾ। ਇਹ ਆਪਣੇ ਨਾਲ ਤਾਂ ਹੋਇਆ, ਕਿਸਾਨੀ ਸੰਘਰਸ਼ ਦੇ ਵਿੱਚੋਂ ਆਪਾਂ ਲੰਘੇ ਹਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 7 ਸਪੁੱਤਰ ਨੇ, ਉਹਨਾਂ ਦਾ ਵੱਡਾ ਸਪੁੱਤਰ ਆ ਜੋ ਰਾਜ ਕੌਰ ਦੀ ਕੁੱਖੋਂ ਪੈਦਾ ਹੋਇਆ ਖੜਕ ਸਿੰਘ, ਉਹਨਾਂ ਦੇ ਦੋ ਹੋਰ ਸਪੁੱਤਰ ਨੇ ਜਿਹੜੇ ਮਹਿਤਾਬ ਕੌਰ ਦੀ ਕੁੱਖੋਂ ਪੈਦਾ ਹੋਏ ਨੇ, ਉਹਦੇ ਵਿੱਚ ਇੱਕ ਦਾ ਨਾਂ ਹੈ ਮਹਾਰਾਜਾ ਸ਼ੇਰ ਸਿੰਘ, ਇੱਕ ਦਾ ਨਾਂ ਹੈ ਤਾਰਾ ਸਿੰਘ। ਜਿਹੜਾ ਉਹਨਾਂ ਦਾ ਤੀਜਾ ਭਰਾ ਸੀ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਕੀਤਾ, ਕਿਉਂਕਿ ਉਹਦੀ ਛੋਟੀ ਜਿਹੀ ਉਮਰ ਸੀ, 2.5 ਸਾਲ ਦੀ, ਉਹ ਅੱਖਾਂ ਮੀਟ ਗਿਆ ਸੀ। ਫਿਰ ਉਦੋਂ ਬਾਅਦ ਦੇ ਵਿੱਚ ਉਹਨਾਂ ਦੇ ਸਪੁੱਤਰ ਨੇ ਜੋ ਦਿਆ ਕੌਰ ਦੀ ਕੁੱਖੋਂ ਪੈਦਾ ਹੋਈ, ਕਮਰ ਮੁਲਤਾਨਾ ਸਿੰਘ, ਕਮਰ ਕਸ਼ਮੀਰਾ ਸਿੰਘ, ਉਹਨਾਂ ਦੇ ਇਹ ਸਪੁੱਤਰ ਨੇ। ਉਹਨਾਂ ਦਾ ਸਪੁੱਤਰ ਹੈ ਗੁਰੂ ਕੇ ਪਿਆਰਿਓ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਪੈਦਾ ਹੋਇਆ ਮਹਾਰਾਜਾ ਦਲੀਪ ਸਿੰਘ, ਉਹਨਾਂ ਦੇ ਇਹ ਸਪੁੱਤਰ ਨੇ। ਕਮਰ ਮੁਲਤਾਨਾ ਸਿੰਘ ਉਹਨਾਂ ਦਾ ਸਪੁੱਤਰ ਆ, 7 ਸਪੁੱਤਰ ਸੀ। ਮਹਾਰਾਜਾ ਖੜਕ ਸਿੰਘ ਸੀ ਜਿਹੜਾ, ਸਹਿਜ਼ਾਦਾ ਖੜਕ ਸਿੰਘ ਉਦੋਂ ਅਖਵਾਇਆ, ਤੇ ਉਹਦਾ ਜਿਹੜਾ ਵਿਆਹ ਹੈ ਉਹ ਘਨੱਈਏ ਸਰਦਾਰਾਂ ਦਾ ਮਿਸਲਦਾਰ ਸੀ, ਉਹਦਾ ਨਾਂ ਸੀ ਸਰਦਾਰ ਮੰਗਲ ਸਿੰਘ, ਤੇ ਉਹਦੀ ਬੱਚੀ ਸੀ ਚੰਦ ਕੌਰ। ਜਦੋਂ 1812 ਦੇ ਵਿੱਚ ਫਤਿਹਗੜ੍ਹ ਗੁਰਦਾਸਪੁਰ ਦੇ ਵਿੱਚ ਉਹਦਾ ਵਿਆਹ ਹੋਇਆ।
ਫਿਰ ਉਸ ਤੋਂ ਬਾਅਦ ਖ੍ਰਿਸਤੀ ਜ਼ਿੰਦਗੀ ਨੂੰ ਜਦੋਂ ਫਲ ਲੱਗਿਆ ਏ, ਉਹਨਾਂ ਦੇ 1821 ਦੇ ਵਿੱਚ 23 ਫਰਵਰੀ 1821 ਦੇ ਵਿੱਚ ਇੱਕ ਲਾਲ ਦਾ ਜਨਮ ਹੋਇਆ ਜਿਹਨੂੰ ਸ਼ੇਰੇ ਪੰਜਾਬ ਦਾ ਪੋਤਰਾ ਆਖਿਆ, ਕਮਰ ਨੌ ਨਿਹਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਉਦੋਂ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਸੀ। ਉਹਨੂੰ ਪਤਾ ਲੱਗਿਆ ਮਹਾਰਾਜਾ ਤੁਹਾਡੇ ਗ੍ਰਹਿ ਵਿਖੇ ਪੋਤਰੇ ਦਾ ਜਨਮ ਹੋਇਆ ਹੈ। ਜਦੋਂ ਪੋਤਰੇ ਦਾ ਜਨਮ ਸੁਣਿਆ, ਕਹਿੰਦੇ ਜਦੀ ਸਤਖੰਡ ਦਰਬਾਰ ਸਾਹਿਬ ਆਏ, ਸਤਿਗੁਰੂ ਮਹਾਰਾਜ ਦੇ ਅੱਗੇ ਸੀਸ ਝੁਕਾਇਆ। ਬਹੁਤ ਲੰਮਾ ਸਮਾਂ ਸਤਿਗੁਰੂ ਮਹਾਰਾਜ ਅੱਗੇ ਸੀਸ ਝੁਕਾ ਕੇ ਰੱਖਿਆ, ਕਿਉਂਕਿ ਸਤਖੰਡ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਇਹਨਾਂ ਦੀ ਜਿਹੜੀ ਪ੍ਰੀਤ ਸੀ ਨਾ, ਉਹ ਕਹਿਣਿਓ ਬਾਹਰ ਹੈ। ਜਦੋਂ ਰਾਜਭਾਗ ਸੀ, ਇੱਕ ਇਹਦੇ ਸੇਵਾਦਾਰ ਨੇ ਆ ਕੇ ਸ਼ਿਕਾਇਤ ਕੀਤੀ, ਕਹਿੰਦਾ ਮਹਾਰਾਜਾ ਮੈਂ ਇੱਕ ਉਹ ਬਸਤੀ ਵਿੱਚੋਂ ਲੰਘਿਆ ਆਉਂਦਾ ਸੀ, ਬਸਤੀ ਵਿੱਚ ਉਹ ਲੋਕ ਵੱਸਦੇ ਆ ਜਿਹੜੇ ਦੂਜਿਆਂ ਦੇ ਘਰਾਂ ਦਾ ਕੂੜਾ ਕਟਕ ਸਫਾਈ ਕਰਕੇ ਬਾਹਰ ਸੁੱਟਦੇ ਆ, ਪਰ ਉੱਥੇ ਮੈਂ ਕੀ ਵੇਖਿਆ, ਇੱਕ ਗਰੀਬੜੀ ਜੀ ਮਾਤਾ, ਉਹਦੀ ਗੋਦ ਦੇ ਵਿੱਚ ਉਹਦਾ ਪੋਤੇ, ਉਹ ਤੁਹਾਡਾ ਸਾਰਾ ਖਾਨਦਾਨ ਹੀ ਗਿਣੀ ਜਾਂਦੀ ਸੀ, ਖਾਨਦਾਨ ਹੀ ਗਿਣਦੀ ਸੀ, ਮੇਤੋਂ ਨਹੀਂ ਉਹ ਸੁਣਿਆ ਜਾ ਰਿਹਾ। ਉਹ ਕਹਿ ਰਹੀ ਸੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜੀ ਦੌੜੀ ਆਈ। ਕਿਉਂਕਿ ਸਦਾ ਕੌਰ ਇਹਦੀ ਸੱਸ ਸੀ, ਮਹਿਤਾਬ ਕੌਰ ਇਹਦੀ ਘਰਵਾਲੀ ਦਾ ਨਾਂ ਸੀ। ਜਦੋਂ ਮਹਾਰਾਜੇ ਨੇ ਸੁਣਿਆ ਵੀ ਸੇਵਾਦਾਰ ਆ ਜਿਹੜਾ ਗੁੱਸੇ ਦੇ ਵਿੱਚ ਆ, ਉਹ ਕਹਿੰਦਾ ਕੋਈ ਨਹੀਂ, ਕੱਲ੍ਹ ਨੂੰ ਦਰਬਾਰ ਦੇ ਵਿੱਚ ਉਸ ਪਰਿਵਾਰ ਨੂੰ ਸੱਦ ਲਿਓ, ਆਪਾਂ ਪੁੱਛ ਲਵਾਂਗੇ। ਦਰਬਾਰ ਦੇ ਵਿੱਚ ਪਰਿਵਾਰ ਸੱਦਿਆ, ਦਰਬਾਰ ਦੇ ਵਿੱਚ ਪਰਿਵਾਰ ਆਇਆ, ਸਹਿਮਿਆ ਹੋਇਆ। ਤੇ ਸ਼ੇਰੇ ਪੰਜਾਬ ਨੇ ਫਿਰ ਆਖਿਆ, ਕਹਿੰਦੇ ਮਾਤਾ ਤੇਰੀ ਸ਼ਿਕਾਇਤ ਆਈ ਆ ਵੀ ਤੂੰ ਜੋ ਕੁਝ ਬੋਲ ਰਹੀ ਸੀ ਉਹ ਗਲਤ ਬੋਲ ਰਹੀ ਸੀ ਸਾਡੇ ਪਰਿਵਾਰ ਦੇ ਬਾਰੇ, ਇਹ ਦਰਬਾਰੀ ਇੱਕ ਵਾਰ ਸੁਣ ਲੈਣ, ਤੂੰ ਫਿਰ ਬੋਲ। ਉਹ ਪਹਿਲਾਂ ਬੋਲੇ ਨਾ, ਕਹਿੰਦੇ ਮਾਤਾ ਬੋਲਣਾ ਪੈਣਾ। ਉਹ ਕਹਿੰਦੀ ਜੀ ਮੈਂ ਤਾਂ ਲੋਰੀ ਦਿੰਦੀ ਸੀ ਆਪਦੇ ਪੁੱਤ ਨੂੰ। ਕਹਿੰਦੇ ਲੋਰੀ ਦੇ ਕੇ ਸੁਣਾ ਫਿਰ ਉਹ ਬੋਲ ਕਿਹੜੇ ਸੀ। ਉਹਨੇ ਫਿਰ ਬੋਲੇ, ਬੋਲ ਉਹੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜੀ ਦੌੜੀ ਆਈ। ਇੱਕਦਮ ਸ਼ੇਰੇ ਪੰਜਾਬ ਉੱਠਿਆ ਤੇ ਉੱਠ ਕੇ ਉਸ ਮਾਤਾ ਦੇ ਜਾ ਕੇ ਪੈਰ ਫੜ ਲਏ, ਪੈਰ ਫੜ ਕੇ ਆਖਿਆ, ਕਹਿੰਦਾ ਧੰਨ ਗੁਰੂ ਰਾਮਦਾਸ ਮਹਾਰਾਜ ਜੀਓ, ਤੁਹਾਡੀ ਮੇਰੇ 'ਤੇ ਬੜੀ ਕਿਰਪਾ ਬਖਸ਼ਿਸ਼ ਹੈ, ਅੱਜ ਵੀ ਮੈਨੂੰ ਪਰਜਾ ਜਿਹੜੀ ਮੈਨੂੰ ਆਪਦਾ ਨੌਕਰ ਸਮਝ ਰਹੀ ਹੈ। ਬੜਾ ਪ੍ਰੇਮ ਸੀ, ਬਹੁਤ ਲੰਮਾ ਸਮਾਂ ਸਿਰ ਝੁਕਾ ਕੇ ਰੱਖਿਆ। ਜਦੋਂ ਸੁਣਿਆ ਵੀ ਸਾਡੇ ਪੋਤਰੇ ਦਾ ਜਨਮ ਹੋਇਆ, ਤੇ ਉਸ ਸਮੇਂ ਜੋ ਬੁੱਤ ਕੀ ਆਖਿਆ ਗਿਆ ਏ, 5 ਰੁਪਏ ਜਿਸ ਦੀ ਕੀਮਤ ਸੀ ਸੋਨੇ ਦੀ, ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਜਿਹੜਾ ਸਿੱਕਾ ਸੀ, ਕਹਿੰਦੇ ਉਹਨਾਂ ਦਾ ਮੀਂਹ ਵਰਸਾ ਦਿੱਤਾ ਸ਼ੇਰੇ ਪੰਜਾਬ ਨੇ ਉਸ ਧਰਤੀ 'ਤੇ। ਹੁਣ ਉਸ ਕਮਰ ਨੌ ਨਿਹਾਲ ਸਿੰਘ ਨੂੰ ਪਾਲਿਆ ਗਿਆ। ਜਦੋਂ ਪਾਲਿਆ ਗਿਆ, ਜਦੋਂ 16 ਸਾਲ ਦਾ ਹੋਇਆ, ਉਹਦੇ 'ਤੇ ਜਵਾਨੀ ਆਈ, ਅਤਾ ਉਹਦਾ ਜਿਹੜਾ ਸੁਹੱਪਣ ਸੀ ਉਹ ਕਹਿਣੇ ਤੋਂ ਬਾਹਰ ਸੀ। ਹੁਣ ਮਾਤਾ ਚੰਦ ਕੌਰ ਜਦੋਂ ਆਪਦੇ ਲਾਲ ਨੂੰ ਵੇਖਦੀ, ਹਰ ਇੱਕ ਮਾਂ, ਮਾਂ ਭਾਵੇਂ ਅਮੀਰ ਆ ਭਾਵੇਂ ਗਰੀਬ ਆ, ਇਹ ਜਜ਼ਬਾ ਉਹੀ ਹਰ ਮਾਂ ਦੇ ਅੰਦਰ, ਮੈਂ ਕਦੋਂ ਪੁੱਤ ਦਾ ਵਿਆਹ ਰਚਾਵਾਂ, ਕਦੋਂ ਮੇਰਾ ਪੁੱਤ ਆਪਦੀ ਜੀਵਨ ਸਾਥਣ ਨੂੰ, ਮੇਰੀ ਨੂੰਹ ਰਾਣੀ ਨੂੰ ਲੈ ਕੇ ਆਵੇ, ਮੈਂ ਪਾਣੀ ਵਾਰ ਕੇ ਪੀ। ਮਾਤਾ ਚੰਦ ਕੌਰ ਵੇਖਦੀ ਏ ਕਮਰ ਨੌ ਨਿਹਾਲ ਸਿੰਘ ਦੇ ਵੱਲ, ਉਹ ਦ੍ਰਿਸ਼, ਉਹ ਸੀਨ, ਉਹ ਝਾਕੀ ਦਾ ਜ਼ਿਕਰ ਇੰਜ ਕੀਤਾ ਜਾ ਰਿਹਾ।

ਜਦੋਂ ਪੁੱਤ ਤੇ ਧੀ ਇਹ ਵਰ ਦੇ ਯੋਗ ਹੋ ਜਾਂਦੇ ਨੇ, ਮਾਪਿਆਂ ਨੂੰ ਫਿਕਰ ਵੀ ਹੁੰਦਾ ਹੈ, ਇਹ ਕੁਦਰਤੀ ਗੱਲ ਹੈ। ਕਈ ਵਾਰੀ ਆਪਾਂ ਬੜੇ ਰਿਸ਼ਤੇਦਾਰ ਪਾਉਂਦੇ ਹਾਂ, ਵਿਚੋਲੇ ਦੀ ਜਾਂ ਗੱਲ ਕਰਦੇ ਹਾਂ, ਕਈ ਵਾਰੀ ਸਮਾਂ ਲੰਘਦਾ ਜਾਂਦਾ, ਪਰ ਗੁਰੂ ਕੇ ਪਿਆਰਿਓ ਜਦੋਂ ਸੰਯੋਗ ਰਲਦੇ ਆ ਨਾ, ਫਿਰ ਪਤਾ ਹੀ ਨਹੀਂ ਲੱਗਦਾ। ਫਿਰ ਬੰਦਾ ਕਹਿੰਦਾ ਨਾ, ਪਤਾ ਹੀ ਨਹੀਂ ਲੱਗਿਆ, ਇੱਕਦਮ ਹੀ ਰਿਸ਼ਤਾ ਪੱਕਾ ਹੋ ਗਿਆ, ਉਦੋਂ ਸੰਯੋਗ ਰਲ ਜਾਂਦੇ ਨੇ। ਹੁਣ ਦੋਨਾਂ ਪਰਿਵਾਰਾਂ ਦਾ ਜਿਹੜਾ ਰਿਸ਼ਤਾ ਪੱਕਾ ਹੋਣ ਲੱਗਿਆ ਏ, ਮਹਾਰਾਜਾ ਰਣਜੀਤ ਸਿੰਘ ਜੀ ਦਾ ਪੋਤਰਾ ਏ ਕਮਰਨੌਰ ਨਿਹਾਲ ਸਿੰਘ, ਤੇ ਦੂਜੇ ਪਾਸੇ ਜਿਹਨੇ ਜੀਵਨ ਸਾਥਣ ਬਣਨਾ, ਜਿਹਦੇ ਨਾਲ ਰਿਸ਼ਤਾ ਪੱਕਾ ਹੋਇਆ, ਉਹ ਅਟਾਰੀ ਵਾਲਿਆਂ ਦੀ ਧੀ। ਹੁਣ ਦੋਨੋਂ ਪਰਿਵਾਰ ਨੇ ਜਿਹੜੇ ਉਸ ਸਮੇਂ ਸਿਰਕੱਢ ਪਰਿਵਾਰ ਮੰਨੇ ਗਏ ਨੇ। ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਇਹਨਾਂ ਦਾ ਵੱਡ ਵਡੇਰਾ, ਇਹਨਾਂ ਦਾ ਜਿਹੜਾ ਪਿਛੋਕੜ ਗਿਆਨੀ ਤ੍ਰਿਲੋਕ ਸਿੰਘ ਜੀ ਤੂਫਾਨ ਉਹਨਾਂ ਨੇ ਲਿਖਿਆ, ਜਾਂ ਵੱਖ ਵੱਖ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੇ ਲਿਖਿਆ, ਇੱਕ ਪੂਰਨ ਭਗਤ ਨੂੰ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ, ਉਹ ਇੱਛਰਾਂ ਦੀ ਕੁੱਖੋਂ ਪੈਦਾ ਹੋਇਆ, ਇੱਕ ਰਾਜਾ ਰਸਾਲੂ ਹੋਇਆ ਲੂਣਾ ਦੀ ਕੁੱਖੋਂ, ਉਹਦੇ ਪਰਿਵਾਰ ਦੇ ਵਿੱਚ ਇੱਕ ਰਾਜਾ ਸੁਹਾਂਦਾ ਹੋਇਆ, ਉਹ ਆਪਦੇ ਵੈਰੀਆਂ ਦੇ ਅੱਗੇ ਦੌੜਿਆ, ਉਹ ਤੋਂ ਮੁਕਾਬਲਾ ਨਾ ਹੋਇਆ ਰਾਜੇ ਸੁਹਾਂਦੇ ਤੋਂ, ਉਹਦੀ ਲੜਕੀ ਨੂੰ ਬੱਚਾ ਹੋਣ ਵਾ, ਉਹਦੀ ਘਰਵਾਲੀ ਨੂੰ ਬੱਚਾ ਹੋਣ ਵਾਲਾ ਸੀ। ਉਹ ਜਦੋਂ ਦੌੜੇ ਜਾ ਰਹੇ ਸੀ, ਜਿੱਥੇ ਰੁਕੇ, ਜਿੱਥੇ ਉਸ ਬੱਚੇ ਨੇ ਜਨਮ ਲਿਆ, ਉੱਥੇ ਸਹੰਸਰਿਆਂ ਦੀਆਂ ਟੱਪਰੀਆਂ ਸੀ, ਉਹਦਾ ਨਾਂ ਸਹੰਸਰਾ ਪੈ ਗਿਆ। ਗਾ ਉਹਦੇ ਲੜਕਾ ਹੋਇਆ ਕਿਰਤੂ, ਕਿਰਤੂ ਨੂੰ ਲੋਕੀ ਰਾਜਾ ਸੰਸੀ ਆਖਦੇ, ਅਤੇ ਉਹਨੇ ਇੱਕ ਨਗਰ ਵਸਾਇਆ ਫਿਰ, ਜਿੱਥੇ ਅੱਜ ਰਾਜਾ ਸੰਸੀ ਨਗਰ ਆ, ਹਵਾਈ ਅੱਡਾ ਬਣਿਆ ਸ੍ਰੀ ਅੰਮ੍ਰਿਤਸਰ ਦੇ ਵਿੱਚ। ਕਿਰਤੂ ਦੇ ਬਿੱਘਾ ਮੱਲ ਦੇ ਭਾਗ ਮੱਲ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਬੜਾ ਪਿਆਰਾ ਸੇਵਕ ਹੋਇਆ, ਉਹਦੇ ਗਾਹਾਂ ਬੁੱਢਾ ਮੱਲ, ਉਹਨੇ ਕਲਗੀਆਂ ਵਾਲੇ ਪਾਤਸ਼ਾਹ ਦੀ ਸੇਵਾ ਕੀਤੀ, ਅੰਮ੍ਰਿਤ ਛਕ ਲਿਆ, ਬੁੱਧ ਸਿੰਘ ਉਹਦਾ ਨਾਂ ਪੈ ਗਿਆ। ਉਹਦੇ ਦੋ ਲੜਕਿਆਂ ਨੇ ਜਨਮ ਲਿਆ, ਇੱਕ ਚੰਦਾ ਸਿੰਘ, ਇੱਕ ਨੌਦ ਸਿੰਘ। ਨੌਦ ਸਿੰਘ ਵੱਡਾ ਸੀ, ਨੌਦ ਸਿੰਘ ਦਾ ਜਿਹੜਾ ਪਰਿਵਾਰ ਚੱਲਿਆ ਉਹ ਸ਼ੀਰੇ ਪੰਜਾਬ ਦਾ, ਜਿਹੜਾ ਚੰਦਾ ਸਿੰਘ ਦਾ ਪਰਿਵਾਰ ਸੀ ਉਹ ਸੰਧਾਂ ਵਾਲੀਏ ਸਰਦਾਰਾਂ ਦਾ ਪਰਿਵਾਰ ਸੀ। ਸੰਧਾਂ ਵਾਲੀਏ ਪਾਕਿਸਤਾਨ ਦੇ ਵਿੱਚ ਇਹ ਸੰਧਾਂ ਵਾਲਾ ਨਗਰ ਪੈਂਦਾ ਸੀ, ਉਹ ਉੱਥੇ ਜਾ ਕੇ ਵੱਸ ਗਏ, ਉਹਨਾਂ ਨੂੰ ਸੰਧਾਂ ਵਾਲੀਏ ਸਰਦਾਰ ਆਖਿਆ। ਨੌਦ ਸਿੰਘ ਦੇ ਚੜ੍ਹਤ ਸਿੰਘ, ਚੜ੍ਹਤ ਸਿੰਘ ਦੇ ਮਹਾਂ ਸਿੰਘ, ਅਤੇ ਮਹਾਂ ਸਿੰਘ ਦੇ ਰਣਜੀਤ ਸਿੰਘ ਦਾ ਜਨਮ ਹੋਇਆ। ਰਣਜੀਤ ਸਿੰਘ ਦੇ ਗ੍ਰਹਿ ਵਿਖੇ ਖੜਕ ਸਿੰਘ, ਅਤੇ ਖੜਕ ਸਿੰਘ ਦੇ ਘਰੇ ਕਮਰਨੌਰ ਨਿਹਾਲ ਸਿੰਘ ਦਾ ਜਨਮ ਹੋਇਆ। ਹੁਣ ਅਟਾਰੀ ਵਾਲੇ ਪਰਿਵਾਰ ਵੇਖੋ, ਇਹਨਾਂ ਦਾ ਪਿਛੋਕੜ ਆ ਜੈਸਲਮੇਰ, ਜੈਸਲਮੇਰ ਰਿਆਸਤ ਆ ਜਿਹੜੀ ਰਾਜਸਥਾਨ ਦੀ। ਯਾਦ ਰੱਖਿਓ, ਇਕੱਲੀ ਜੈਸਲਮੇਰ ਰਿਆਸਤ ਐਸੀ ਸੀ ਜਿਹਨੇ ਮੁਗਲਾਂ ਦੀ ਈਨ ਨਹੀਂ ਮੰਨੀ, ਨਹੀਂ ਬਹੁਤੀਆਂ ਰਿਆਸਤਾਂ ਵਾਲਿਆਂ ਨੇ ਤਾਂ ਆਪਦੀਆਂ ਰਿਆਸਤਾਂ ਬਚਾਉਣ ਵਾਸਤੇ ਪਤਾ ਕੀ ਕੰਮ ਕੀਤਾ, ਅੱਤ ਦਰਜ਼ੇ ਦਾ ਘਟੀਆ ਕੰਮ ਸੀ ਇਹ। ਆਪਦੀਆਂ ਹੀ ਧੀਆਂ ਭੈਣਾਂ ਦੇ ਡੋਲੇ ਉਹਨਾਂ ਨੇ ਮੁਗਲਾਂ ਦੇ ਹਰਮਾਂ ਨੂੰ ਘੱਲੇ, ਰਿਸ਼ਤੇਦਾਰੀਆਂ ਪਾ ਲਈਆਂ। ਪਰ ਜੈਸਲਮੇਰ ਵਾਲੇ ਕਹਿੰਦੇ ਉਹਨਾਂ 'ਚ ਅਣਖ ਸੀ, ਜੇ ਜੀਵਾ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ। ਰਾਜੇ ਦਾ ਨਾਂ ਸੀ ਰਾਜਾ ਰਾਮ ਪ੍ਰਤਾਪ ਸਿੰਘ। ਉਹਨੇ ਇੱਕ ਦਿਨ ਆਪਦੇ ਪੁੱਤ ਨੂੰ ਕੋਲ ਬੁਲਾ ਕੇ ਆਖਿਆ, ਪੁੱਤ ਮੇਰੀ ਗੱਲ ਸੁਣ, ਮੈਂ ਤੇਰੇ ਨਾਲ ਇੱਕ ਗੱਲ ਸਾਂਝੀ ਕਰਨੀ ਆ, ਵੇਖ ਨਾ ਮੈਂ ਕੰਮ ਕੀਤਾ ਇਹ, ਨਾ ਤੇਰੇ ਬਾਬੇ ਨੇ ਕੰਮ ਕੀਤਾ, ਮੇਰੇ ਬਾਪ ਨੇ, ਨਾ ਉਦੋਂ ਵੱਡਿਆਂ ਨੇ ਇਹ ਕੰਮ ਨਹੀਂ ਕੀਤਾ, ਨਹੀਂ ਤੇ ਆਪਣੇ ਆਲੇ ਦੁਆਲੇ ਜਿੰਨੇ ਵੀ ਰਿਆਸਤ ਦੇ ਰਾਜੇ ਆ ਸਾਰਿਆਂ ਨੇ ਇਹ ਘਨਾਉਣਾ ਕੰਮ ਕੀਤਾ। ਤੂੰ ਵੀ ਪੁੱਤ ਇਹ ਪਹਿਰਾ ਦੇਈਂ, ਫਰਜ਼ਾਂ 'ਤੇ ਪਹਿਰਾ ਦੇਈਂ, ਲੋਕਾਂ ਦਾ ਹੋ ਕੇ ਰਹੀਂ, ਆਪਦੀਆਂ ਧੀਆਂ ਭੈਣਾਂ ਦੇ ਡੋਲੇ ਮੁਗਲਾਂ ਦੇ ਹਰਮਾਂ ਨੂੰ ਨਹੀਂ ਘੱਲਣੇ, ਇੱਥੋਂ ਗਰਦਨ ਕਟਵਾ ਲਈ, ਇਹ ਕੰਮ ਨਾ ਕਰੀ। ਉਹ ਕਹਿੰਦਾ ਠੀਕ ਆ ਪਿਤਾ ਜੀ। ਰਾਜਾ ਰਾਮ ਪ੍ਰਤਾਪ ਸਿੰਘ ਉਹਨੂੰ ਗੱਦੀ 'ਤੇ ਬਿਠਾ ਕੇ ਜੈਸਲਮੇਰ ਆਪ ਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ 'ਤੇ ਰਿਹਾ। ਇਹ ਉਹ ਰਾਜਾ ਸੀ ਜਦੋਂ ਮਹਾਰਾਜ ਜੋਤੀ ਜੋਤ ਸਮਾਏ, ਇਹਨੇ ਜਿਉਂਦੇ ਨੇ ਵਿੱਚ ਚਿਖਾ ਦੇ ਛਾਲ ਮਾਰੀ ਸੀ। ਉਹ ਖਾਨਦਾਨ ਦੇ ਵਿੱਚ ਰਾਜਾ, ਜੈਸਲਮੇਰ ਦੇ ਰਾਜੇ ਦੇ ਖਾਨਦਾਨ ਦੇ ਵਿੱਚ ਇੱਕ ਕਾਨ ਚੰਦ ਹੋਇਆ। ਕਾਨ ਚੰਦ ਦੇ ਦੋ ਸਪੁੱਤਰ ਸੀ, ਗੌਰ ਚੰਦ ਅਤੇ ਕੌਰ ਚੰਦ। ਉਹਨਾਂ ਨੇ ਅੰਮ੍ਰਿਤ ਛਕਿਆ ਉਸ ਸਮੇਂ ਜਦੋਂ ਜ਼ਕਰੀਆ ਖਾਨ ਕਹਿੰਦਾ ਸੀ ਗੁੜ ਨੂੰ ਗੁੜ ਨਾ ਆਖੋ, ਗੁਰੂ ਚੇਤੇ ਆਉਂਦਾ ਗੁੜ ਨੂੰ ਰੋੜੀ ਆਖੋ। ਕਿੱਡਾ ਭਿਆਨਕ ਸਮਾਂ ਹੋਵੇਗਾ, ਆਮ ਤਾਂ ਸਿੱਖ ਨੂੰ ਰਹਿਣ ਕੀ ਦੇਣਾ, ਅੰਮ੍ਰਿਤਧਾਰੀ ਤਾਂ ਰੜਕਦੇ ਸੀ, ਖਤਮ ਕਰ ਦਿੰਦੇ ਸੀ। ਉਦੋਂ ਅੰਮ੍ਰਿਤ ਛਕਿਆ ਦੋਨਾਂ ਭਰਾਵਾਂ ਨੇ, ਗੌਰ ਸਿੰਘ
ਅਤੇ ਕੌਰ ਸਿੰਘ। ਗੌਰ ਸਿੰਘ ਦੇ ਤਿੰਨ ਲੜਕੇ ਹੋਏ, ਦਲ ਸਿੰਘ, ਦਿਆਲ ਸਿੰਘ, ਨਿਹਾਲ ਸਿੰਘ, ਤੇ ਕੌਰ ਸਿੰਘ ਦੇ ਟੇਕ ਸਿੰਘ, ਵਜ਼ੀਰ ਸਿੰਘ, ਜੋਧ ਸਿੰਘ। ਅਤੇ ਇੱਧਰ ਦਲ ਸਿੰਘ, ਦਿਆਲ ਸਿੰਘ ਤੇ ਨਿਹਾਲ ਸਿੰਘ। ਨਿਹਾਲ ਸਿੰਘ ਦੇ ਹੋਇਆ ਸ਼ਾਮ ਸਿੰਘ ਅਟਾਰੀ ਵਾਲਾ। ਸ਼ਾਮ ਸਿੰਘ ਦੇ ਗਾਹਾਂ ਤਿੰਨ ਬੱਚੇ ਨੇ, ਇੱਕ ਠਾਕਰ ਸਿੰਘ, ਇੱਕ ਕਾਹਨ ਸਿੰਘ, ਇੱਕ ਧੀ ਆ ਬੀਬੀ ਨਾਨਕੀ ਜਿਹਦਾ ਰਿਸ਼ਤਾ ਹੋਣ ਲੱਗਿਆ। ਇਹ ਨਾਨਕੀ ਸ਼ਬਦ ਆ ਜਿਹੜਾ, ਇਹ ਤਿੰਨ ਵਾਰ ਆਪਾਂ ਲੈਂਦੇ ਹਾਂ, ਬੇਬੇ ਨਾਨਕੀ, ਮਾਤਾ ਨਾਨਕੀ ਅਤੇ ਬੀਬੀ ਨਾਨਕੀ। ਇਹਨਾਂ ਦਾ ਇਤਿਹਾਸ ਬੜੇ ਕਮਾਲ ਦਾ, ਮਾਤਾ ਨਾਨਕੀ ਦਾ, ਬੇਬੇ ਨਾਨਕੀ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਭੈਣ ਜੀ ਨੇ, ਮਾਤਾ ਨਾਨਕੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਨੇ, ਅਤੇ ਬੀਬੀ ਨਾਨਕੀ ਸ਼ਾਮ ਸਿੰਘ ਅਟਾਰੀ ਵਾਲੇ ਦੀ ਧੀ ਆ, ਜਿਹਦਾ ਰਿਸ਼ਤਾ ਕਮਰਨੋਂ ਨਿਹਾਲ ਸਿੰਘ ਨਾਲ ਪੱਕਾ ਹੋ ਗਿਆ। ਦਿਨ ਧਰ ਦਿੱਤਾ ਗਿਆ, ਜਦੋਂ ਦਿਨ ਧਰਿਆ 9 ਮਾਰਚ 1837, ਸ਼ੇਰੇ ਪੰਜਾਬ ਨੇ ਉਸੇ ਦਿਨ ਆਪਣੇ ਦਰਬਾਰ, ਆਪਣੇ ਮਹਿਲਾਂ ਦੇ ਵਿੱਚ ਦਰਜ਼ੀ, ਸੁਨਿਆਰ, ਵੱਖ ਵੱਖ ਤਰ੍ਹਾਂ ਦੇ ਕਾਰੀਗਰ ਆਪਦੇ ਕੋਲ ਬੁਲਾਲੇ ਨੇ, ਸੱਦੇ ਪੱਤਰ ਘੱਲ ਦਿੱਤੇ ਗਏ। ਮਹਾਰਾਜਾ ਪਟਿਆਲੇ ਨੂੰ ਘੱਲਿਆ ਗਿਆ, ਮਹਾਰਾਜਾ ਨਾਭੇ ਨੂੰ ਘੱਲਿਆ ਗਿਆ, ਮਹਾਰਾਜਾ ਜੀਂਦ ਨੂੰ ਘੱਲਿਆ ਗਿਆ, ਮਹਾਰਾਜਾ ਫਰੀਦਕੋਟ ਨੂੰ ਘੱਲਿਆ ਗਿਆ, ਮਹਾਰਾਜਾ ਕਲਸੀਆਂ ਨੂੰ ਘੱਲਿਆ ਗਿਆ, ਮਹਾਰਾਜਾ ਕਪੂਰਥਲੇ ਨੂੰ ਘੱਲਿਆ ਗਿਆ, ਰਿਆਸਤ ਉਹਨਾਂ ਨੂੰ ਘੱਲਿਆ ਗਿਆ, ਨਰਾਇਣਗੜ੍ਹ ਵਾਲਿਆਂ ਨੂੰ ਘੱਲਿਆ ਗਿਆ ਹੈ, ਅਤੇ ਨਾਲ ਹੀ ਗਵਰਨਰ ਜਨਰਲ ਹਿੰਦ ਉਹਨੂੰ ਵੀ ਸੱਦਾ ਪੱਤਰ ਘੱਲਿਆ ਗਿਆ ਹੈ। ਹੁਣ ਸਾਰੇ ਇੱਕ ਫੈਸਲਾ ਕਰ ਲਿਆ ਸ਼ੇਰੇ ਪੰਜਾਬ ਨੇ, ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਬਰਾਤ ਨੂੰ ਲੈ ਕੇ ਜਾਵਾਂਗਾ। ਜਿਹੜਾ ਡੋਲਾ ਆਵੇਗਾ ਕਮਰਨੋਂ ਨਿਹਾਲ ਸਿੰਘ ਲੈ ਕੇ ਆਵੇਗਾ, ਬੀਬੀ ਨਾਨਕੀ ਦਾ, ਉਹ ਲਾਹੌਰ ਲੈ ਕੇ ਆਵਾਂਗੇ। ਪਰ ਜੰਜ ਦੀ ਜਿਹੜੀ ਸ਼ੁਰੂਆਤ ਆ ਉਹ ਗੁਰੂ ਕੀ ਨਗਰੀ ਤੋਂ ਕਰਨੀ ਆ। ਰਾਮ ਬਾਗ ਦੇ ਵਿੱਚ ਸ਼ਾਮਿਆਨੇ ਲੱਗ ਗਏ ਨੇ ਵੱਖ ਵੱਖ ਤਰ੍ਹਾਂ ਦੇ। ਫਿਰ ਜਿੰਨੇ ਵੀ ਰਾਜੇ ਮਹਾਰਾਜੇ, ਰਾਜਕੁਮਾਰ, ਅਹਿਲਕਾਰ ਆਉਣੇ ਸ਼ੁਰੂ ਹੋ ਗਏ ਨੇ, ਅਤੇ ਨਾਲ ਹੀ ਗੁਰੂ ਕੇ ਪਿਆਰੇ ਉੱਥੇ ਵਿਦੇਸ਼ੀ ਮਹਿਮਾਨ ਵੀ ਸਨ। ਫਿਰ ਕਮਾਂਡਰ ਇਨ ਚੀਫ ਗਵਰਨਰ ਜਨਰਲ ਦੇ ਵੱਲੋਂ ਸਰ ਹੈਨਰੀ ਫੈਨ ਆਇਆ, ਲੇਡੀ ਫੈਨ ਆਈ, ਹੋਰ ਵੀ ਉਹਦਾ ਸਟਾਫ ਆਇਆ ਹੈ, ਅਤੇ ਸਾਰੇ ਪਹੁੰਚ ਗਏ ਨੇ। ਉਹਨਾਂ ਦੇ ਆਓ ਭਗਤ ਵਾਸਤੇ, ਜੀਉ ਆਇਆਂ ਵਾਸਤੇ ਕੋਈ ਕਮੀ ਨਾ ਰਹਿਣ ਦਿੱਤੀ ਗਈ। ਕਮਰਨੋਂ ਨਿਹਾਲ ਸਿੰਘ ਨੂੰ ਤਿਆਰ ਕੀਤਾ ਗਿਆ, ਗੁਰੂ ਕੇ ਪਿਆਰੀਓ ਤਿਆਰ ਕਰਕੇ ਸਭ ਤੋਂ ਪਹਿਲਾਂ ਸੱਚਖੰਡ ਦਰਬਾਰ ਸਾਹਿਬ ਆਏ। ਉਹ ਭਾਗਾਂ ਵਾਲਾ ਦਿਨ ਆ ਗਿਆ ਜਦੋਂ ਦਰਬਾਰ ਸਾਹਿਬ ਆਏ। ਇਹ ਸੁੱਖਾਂ ਸੁਖਦਿਆਂ ਨੂੰ ਦਿਨ ਆਇਆ ਸੀ, ਸ਼ਗਨਾਂ ਦਾ ਦਿਨ। ਤੇ ਆਓ ਜਦੋਂ ਮਹਾਰਾਜਾ ਰਣਜੀਤ ਸਿੰਘ ਅੱਗੇ ਹੋਇਆ, ਸੁਣੋ ਪਿਆਰ ਤੇ ਸਤਿਕਾਰ ਦੇ ਨਾਲ ਉਹ ਸੀਨ, ਉਹ ਦ੍ਰਿਸ਼ ਬੜੇ ਕਮਾਲ ਦਾ ਏ। ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸੱਚਖੰਡ ਦਰਬਾਰ ਸਾਹਿਬ ਜਾ ਕੇ ਹਜ਼ਾਰਾਂ ਮੁਤਕੀਆਂ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਫਿਰ ਉਹਨਾਂ ਨੇ ਜਿੰਨੇ ਹੋਰ ਗੁਰੂ ਘਰ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਸਵਾ 200 ਰੁਪਈਏ ਹਰੇਕ ਗੁਰੂ ਘਰ ਵਾਸਤੇ ਭੇਜੇ ਗਏ। ਸ੍ਰੀ ਅਕਾਲ ਤਖਤ ਸਾਹਿਬ 'ਤੇ ਗਏ ਮਹਾਰਾਜਾ ਰਣਜੀਤ ਸਿੰਘ, ਉੱਥੇ 5000 ਰੁਪਏ ਜਿਹੜਾ ਅਕਾਲੀ ਜੱਥਾ ਸੀ ਬਾਬਾ ਫੂਲਾ ਸਿੰਘ ਅਕਾਲੀ ਜੀ ਉਹਨਾਂ ਦਾ, ਉਹਨਾਂ ਵਾਸਤੇ 5000 ਰੁਪਈਏ ਰਸਦ ਪਾਣੀ ਵਾਸਤੇ ਉਹਨਾਂ ਨੂੰ ਉਹਨਾਂ ਨੇ ਭੇਟ ਕੀਤੇ ਨੇ। ਗੁਰੂ ਕੇ ਪਿਆਰਿਓ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਜਦੋਂ ਬਰਾਤ ਨੇ ਚਾਲੇ ਪਾਏ, ਉਹ ਦ੍ਰਿਸ਼ ਉਹ ਸੀਨ ਸੀ ਜਿਹੜਾ ਵੇਖਣ ਵਾਲਾ ਸੀ। ਇੱਕ ਬਜ਼ੁਰਗ ਕਹਿੰਦੇ ਜਿਹਨੇ, ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ, ਜਿਹਨੇ ਇਹ ਸ਼ਬ ਨੂੰ, ਅਦੁੱਤੀ ਸ਼ਬ ਨੂੰ, ਨਜ਼ਾਰੇ ਨੂੰ, ਸੋਹਪੜ ਨੂੰ ਅੱਖੀਂ ਵੇਖਿਆ ਸੀ, ਕਹਿੰਦੇ ਜਦੋਂ ਕੋਈ ਉਹਦੇ ਨਾਲ ਗੱਲ ਕਰਦਾ ਨਾ, ਉਹਦੇ ਅੱਖਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਜਲ ਵਗਣਾ ਸ਼ੁਰੂ ਹੋ ਜਾਂਦਾ। ਉਹ ਕਹਿੰਦਾ ਮੈਂ ਅੱਜ ਤੱਕ ਨਹੀਂ ਭੁੱਲਿਆ ਇੱਥੇ ਕੀ ਜਿਹੜੇ ਦੇਸ਼ੀ ਇੱਥੇ ਆਪਣੇ ਦੇਸ਼ ਦੇ ਜਿਹੜੇ ਮਹਿਮਾਨ ਸੀ, ਉਹ ਵੀ ਤੇ ਵਿਦੇਸ਼ੀ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਆਏ ਹੋਏ ਸੀ। ਇੱਥੇ ਮੈਕਗ੍ਰੈਗਰ ਵਰਗਿਆਂ ਨੇ ਉਹਨਾਂ ਨੇ ਲਿਖਿਆ, ਉਹ ਕਹਿੰਦੇ 5 ਲੱਖ ਤੋਂ ਵੱਧ ਤਾਂ ਖਰਚਾ ਉਦੋਂ ਜਦੋਂ ਸ਼ਾਹੀ ਮਹਿਮਾਨ ਆਉਣੇ ਸ਼ੁਰੂ ਹੋਏ ਨੇ ਉਦੋਂ ਹੀ ਹੋ ਗਿਆ ਸੀ। ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਵਾਸਤੇ ਹਾਥੀ ਤਿਆਰ ਕੀਤੀ ਹੋਈ ਸੀ, ਉਹ ਹਾਥੀਆਂ 'ਤੇ ਬੈਠੇ ਨੇ, 2000 ਦੇ ਉਹਨਾਂ ਨੂੰ ਥੈਲੀਆਂ ਦਿੱਤੀਆਂ ਗਈਆਂ, ਮੂੰਹ ਖੋਲ੍ਹੇ ਗਏ ਵੀ ਅਟਾਰੀ ਤੱਕ ਜਦੋਂ ਜਾਣਾ ਏ, ਕੋਈ ਵੀ ਮੰਗਤਾ ਤੁਹਾਨੂੰ ਨਜ਼ਰ ਆਵੇ ਉਹਨਾਂ ਨੂੰ ਦਾਨ ਕਰਦੇ ਜਾਣਾ ਏ। ਆਪ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰ ਹੈਨਰੀ ਫੈਨ ਸੀ ਜਿਹੜਾ ਕਮਾਂਡਰ ਇਨ ਚੀਫ ਸੀ ਉਦੋਂ ਅੰਗਰੇਜ਼ਾਂ ਦਾ, ਉਹ ਇੱਕੋ ਹਾਥੀ 'ਤੇ ਸਵਾਰ ਸਨ। ਕਮਰ ਨੌ ਨਿਹਾਲ ਸਿੰਘ ਦੀ ਵਿਰਾਤ ਜਾ ਰਹੀ ਸੀ, ਅਟਾਰੀ ਪਹੁੰਚੇ ਨੇ। ਅਟਾਰੀ ਜਦੋਂ ਪਹੁੰਚੇ, ਸ਼ਾਮ ਸਿੰਘ ਅਟਾਰੀ ਵਾਲਾ ਅੱਗੇ ਹੋਇਆ, ਉਹ ਜਰਨੈਲ ਮਰਦ ਸੂਰਮਾ, ਉਹਨੇ ਸਾਰਿਆਂ ਨੂੰ ਜੀਓ ਆਇਆਂ ਆਖਿਆ। ਸਭ ਤੋਂ ਪਹਿਲਾਂ ਸ਼ੇਰੇ ਪੰਜਾਬ ਦੇ ਅੱਗੇ ਹੋ ਕੇ 101 ਮੋਹਰ ਅਤੇ 5 ਘੋੜੇ ਉਹਨੇ ਭੇਟ ਕੀਤੇ। ਫਿਰ ਵਾਰੀ ਆਈ ਸਹਿਜ਼ਾਦਾ ਖੜਕ ਸਿੰਘ ਦੀ, ਕਮਰ ਨੌ ਨਿਹਾਲ ਸਿੰਘ ਦੇ ਬਾਪ ਦੀ, ਉਹਨਾਂ ਨੂੰ ਵੀ ਉਹਨਾਂ ਨੇ 51 ਮੋਹਰਾਂ ਅਤੇ 1 ਘੋੜਾ ਭੇਟ ਕੀਤਾ। ਫਿਰ ਸ਼ੇਰ ਸਿੰਘ ਸੀ ਜਿਹੜਾ, ਉਹਨਾਂ ਨੂੰ 41 ਮੋਹਰਾਂ ਅਤੇ 1 ਘੋੜਾ ਉਹਨਾਂ ਨੂੰ ਵੀ ਭੇਟ ਕੀਤਾ। ਜਿਸ ਜਗ੍ਹਾ 'ਤੇ ਉਤਾਰਾ ਕੀਤਾ ਗਿਆ, ਕਹਿੰਦੇ ਉਹ ਦ੍ਰਿਸ਼ ਸੀ ਜਿਹੜਾ ਵੇਖਣ ਵਾਲਾ ਸੀ। ਜਿਹੜੇ ਤੰਬੂ ਕੈਨਤਾਂ ਲੱਗੇ ਹੋਏ ਸਨ ਉਹ ਬੜੇ ਕਮਾਲ ਦੇ ਲੱਗੇ ਹੋਏ ਸਨ। ਜਦੋਂ ਉੱਥੇ ਜਾ ਕੇ ਰੁਕੇ, ਰਾਤਰੀ ਸ਼ੁਰੂ ਹੋਈ ਹੈ, ਜਦੋਂ ਰਾਤਰੀ ਸ਼ੁਰੂ ਹੋਈ ਆ ਉਸ ਰਾਤਰੀ ਆਤਿਸ਼ਬਾਜ਼ੀ ਹੋਈ ਅਤੇ ਦੀਪਮਾਲਾ ਹੋਈ। 7 ਮਾਰਚ ਨੂੰ ਬਰਾਤ ਸੀ ਜਿਹੜੀ ਅਟਾਰੀ ਪਹੁੰਚ ਗਈ ਸੀ ਰਾਤ, ਅਤੇ 8 ਮਾਰਚ ਨੂੰ ਫਿਰ ਜਦੋਂ ਦਿਨ ਚੜਿਆ ਏ, ਫਿਰ ਉੱਥੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਈਆਂ, ਫਿਰ ਉੱਥੇ ਤੀਰ ਅੰਦਾਜ਼ੀ ਦੇ ਜੌਹਰ ਵਿਖਾਏ ਗਏ, ਉੱਥੇ ਤਲਵਾਰਬਾਜ਼ੀ ਕੀਤੀ ਗਈ। ਇਹ ਸਾਰਾ ਕੁਝ 8 ਮਾਰਚ ਨੂੰ ਹੋਇਆ ਏ। 9 ਮਾਰਚ ਨੂੰ ਗੁਰੂ ਕੇ ਪਿਆਰਿਓ, ਕਮਰ ਨੌ ਨਿਹਾਲ ਸਿੰਘ ਅਤੇ ਬੀਬੀ ਨਾਨਕੀ ਦਾ ਜਿਹੜਾ ਆਨੰਦ ਕਾਰਜ ਸੀ ਉਹ ਸੰਪੂਰਨ ਹੋਇਆ 9 ਮਾਰਚ ਨੂੰ। 9 ਮਾਰਚ ਵਾਲੇ ਦਿਨ ਹੀ 1837 ਨੂੰ ਜਦੋਂ ਡੋਲਾ ਤੋਰਨਾ ਸੀ, ਅਤੇ ਡੋਲਾ ਤੋਰਨ ਵਾਸਤੇ ਭਾਈ ਸਾਹਿਬ, ਭਾਈ ਕੌਮ ਦਾ ਮਹਾਨ ਯੋਧਾ, ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ, ਉਹਦੀ ਧਰਮ ਸਪਤਨੀ ਅੱਗੇ ਹੋਈ ਨੇ, ਬੀਬੀ ਨਾਨਕੀ ਨੂੰ ਹਿੱਕ ਨਾ ਲਾਇਆ ਏ। ਹਿੱਕ ਨਾ ਲਾ ਕੇ, ਕਿਉਂਕਿ ਰਿਸ਼ਤਾ ਹੀ ਐਸਾ ਏ, ਬਾਪ ਅਤੇ ਧੀ ਦਾ ਰਿਸ਼ਤਾ ਏ। ਜੇ ਨਸੀਬ ਮੁੱਲ ਮਿਲਦੇ ਹੋਣ ਨਾ ਮੁੱਲ, ਬਾਪ ਆਪਣਾ ਆਪ ਵੇਚ ਕੇ ਆਪਦੀ ਧੀ ਨੂੰ ਮੁੱਲ ਲੈ ਦੇਵੇ ਨਸੀਬ, ਇਹ ਰਿਸ਼ਤਾ ਹੀ ਐਸਾ। ਮਾਤਾ ਅੱਗੇ ਹੋਈ ਏ, ਹਰ ਮਾਂ ਅਰਦਾਸ ਬੇਨਤੀ ਵੀ ਕਰਦੀ ਏ, ਹਰ ਮਾਂ ਹਮੇਸ਼ਾ ਇਹੀ ਮੰਗਦੀ ਰਹਿੰਦੀ ਏ ਜਦੋਂ ਧੀ ਦਾ ਡੋਲਾ ਤੋਰ ਦਿੰਦੀ ਏ, ਸੱਚੇ ਪਾਤਸ਼ਾਹ ਇਹ ਵਾਹਿਗੁਰੂ ਕਿਰਪਾ ਕਰੀ, ਮਿਹਰ ਕਰੀ, ਬਖਸ਼ਿਸ਼ ਕਰੀ, ਉੱਧਰੋਂ ਜਿੰਨੀਆਂ ਵੀ ਹਵਾਵਾਂ ਆਉਣ ਮੇਰੀ ਧੀ ਦੇ ਵੱਲੋਂ ਠੰਡੀਆਂ ਹੀ ਆਉਣ, ਤੱਤੀਆਂ ਹਵਾਵਾਂ ਨਾ ਆਉਣ। ਤੁਰਨ ਲੱਗੀ ਧੀ ਦੇ ਨਾਲ, ਮਾਂ ਨੇ ਜਿਹੜੇ ਬੋਲ ਸਾਂਝੇ ਕੀਤੇ ਉਹਦਾ ਜ਼ਿਕਰ ਢਾਡੀ ਜੱਥੇ ਤੋਂ ਇੰਜ ਸੁਣ।

ਆਪਣੀ ਲਾਡਲੀ ਧੀ ਬੀਬੀ ਨਾਨਕੀ ਨੂੰ ਇਹ ਸਿੱਖਿਆ ਦੇ ਕੇ ਇਹ ਬੋਲ ਸਾਂਝੇ ਕਰਕੇ ਡੋਲੇ ਨੂੰ ਤੋਰਿਆ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੀ ਧਰਤੀ ਤੇ ਡੋਲਾ ਲੈ ਕੇ ਆਏ ਨੇ। ਬੀਬੀ ਨਾਨਕੀ ਜਦੋਂ ਇਹ ਸੋਚਦੀ ਏ, ਇਹ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਹੈ ਜੋ ਉਸ ਸਮੇਂ ਪੰਜਾਬ ਦੇ ਰਾਜ ਦੀ, ਪੰਜਾਬ ਦੇ ਰਾਜ ਘਰਾਣੇ ਦੀ ਜੋ ਪੋਤ ਨੂੰ ਅਖਵਾ ਰਹੀ ਸੀ। ਗੁਰੂ ਕੇ ਪਿਆਰਿਓ, ਅੱਜ ਆਪਾਂ ਜੋ ਢਾਡੀ ਦਰਬਾਰ ਦੇ ਵਿੱਚ ਸ਼ਾਮਿਲ ਹੋਏ ਹਾਂ, ਬਹੁਤ ਹੀ ਸਤਿਕਾਰਯੋਗ ਭਾਈ ਮਨਮੋਹਨ ਸਿੰਘ ਜੀ ਕੁਲਾਰ ਆਪਣੇ ਬੱਚੇ ਦੀ, ਬੇਟੇ ਦੇ ਵਿਆਹ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਇਹ ਸ਼ੁਕਰਾਨਾ ਕੀਤਾ, ਮਾਲਕ ਦਾ ਦਾਤੇ ਦਾ ਸ਼ੁਕਰਾਨਾ ਕੀਤਾ ਹੈ। ਦੋਨਾਂ ਪਰਿਵਾਰਾਂ ਨੇ, ਕੁਲਾਰ ਅਤੇ ਢਿੱਲੋਂ ਪਰਿਵਾਰ ਨੇ ਇਹ ਪ੍ਰੋਗਰਾਮ ਉਲੀਕੇ ਅਤੇ ਸਤਿਗੁਰੂ ਮਹਾਰਾਜ ਜੀ ਦਾ ਓਟ ਆਸਰਾ ਲਿਆ। ਅਰਦਾਸ ਬੇਨਤੀ ਕਰਦੇ ਹਾਂ, ਪਿਆਰ ਦੀਆਂ ਤੰਦਾਂ ਦਿਨੋਂ ਦਿਨ ਮਜ਼ਬੂਤ ਹੋਣ, ਇਸ ਭਾਗ ਭਰੀ ਜੁੜੀ 'ਤੇ ਮਿਹਰ ਭਰਿਆ ਹੱਥ ਰੱਖੇ ਮੇਰਾ ਮਾਲਕ, ਗ੍ਰਿਸਤੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਸਫਲ ਬਣਾਵੇ, ਫਲ ਲਾਵੇ, ਇਹ ਅਰਦਾਸ ਬੇਨਤੀ ਹੈ। ਆਓ ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਨ ਵਸਿਆ ਵਾਜੇ ਸ਼ਬਦ
1: ਕਹੇ ਨਾਨਕ ਸੱਚ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਆਧਾਰ
0: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
1: ਕਰ ਸ਼ਾਂਤ ਸੁਖ ਮਨ ਐ ਵਸਿਆ ਜਿਨ ਇੱਛਾ ਸਭ ਪਜਾਈਆਂ
0: ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ
1: ਕਹੇ ਨਾਨਕ ਸੁਣੋ

ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ, ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਇ, ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਵਾਤਾਈ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ, ਦਸਾਂ ਪਾਤਸ਼ਾਹ

ਜਪਿਆ ਵੰਡ ਛਕਿਆ ਦੀ ਚਲਾਈ ਤੇ ਗਵਾਹੀ ਦੇ ਕੇ ਡਟ ਕੀਤਾ ਤੇਰਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਨੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ

ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਭੀਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤ

ਸ਼ੰਕਰ ਦੇ ਸੇਵਕਾ ਭਾਈ ਮਨਮੋਹਨ ਸਿੰਘ ਬੀਬੀ ਮਨਵੀਰ ਕੌਰ ਕੁਲਾਰ ਦੇ ਸਪੁੱਤਰ ਕਾਕਾ ਪਰਮਵੀਰ ਸਿੰਘ ਕੁਲਾਰ ਅਤੇ ਸਰਦਾਰ ਸੁਖਮੰਦਰ ਸਿੰਘ ਬੀਬੀ ਸਵਰਨਜੀਤ ਕੌਰ ਢਿੱਲੋਂ ਦੀ ਸਪੁੱਤਰੀ

ਗੁਣਗਾਨ ਕੀਤਾ। ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਕਾਕਾ ਪਰਮਵੀਰ ਸਿੰਘ ਕੁਲਾਰ, ਬੀਬਾ ਮਨਪ੍ਰੀਤ ਕੌਰ ਸੁਭਾਗ ਜੋੜੀ ਦੇ ਸਿਰ ਦੇ ਆਪਣਾ ਮਿਹਰ ਪਰਿਆਸ ਰੱਖਣਾ, ਗੁਰਸਿੱਖੀ ਜੀਵਨ ਵਿੱਚ ਪਰਪਕਤਾ ਬਖਸ਼ਣੀ। ਆਉਣ ਵਾਲਾ ਸਮਾਂ ਬੱਚਿਆਂ ਦਾ ਖੁਸ਼ੀਆਂ ਦੇ ਕੀੜਿਆ ਭਰਿਆ ਹੋਵੇ। ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ। ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਣੇ। ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ। ਇਸੇ ਤਰ੍ਹਾਂ ਸਰਦਾਰ ਗਗਨਦੀਪ ਸਿੰਘ ਢੀਂਡਸਾ, ਬੀਬੀ ਮੋਨਿਕਾ ਢੀਂਡਸਾ ਦੇ ਗ੍ਰਹਿ ਵਿਖੇ ਬੇਟੀ ਸੋਫੀਆ ਕੌਰ ਢੀਂਡਸਾ ਦੀ ਦਾਤ ਬਖਸ਼ੀ। ਪਰਿਵਾਰ

ਦੇ ਮਿਹਰ ਭਰਿਆ ਤਰਕਣਾ, ਦਰੋਂ ਘਰੋਂ ਬੱਚਿਆਂ ਨੂੰ ਅਸੀਸਾਂ ਅਤੇ ਖੁਸ਼ੀਆਂ ਕਿਹੜੇ ਬਖਸ਼ਣੇ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਜੀ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਅਤੇ ਸੁਭਾਅ ਬਖਸ਼ਣਾ, ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ, ਅੱਖਰ ਵਾਧਾ ਘਟਾ ਪਰਚੁਕ ਮਾਫ ਕਰਨਾ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿੱਤਰ ਗਾਵੋ ਸੋਹਿਲਾ ਸਿਮਰਿਓ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸੰਭਾਲਿਆ ਦੇਖੇ ਗਾ ਦੇਵਨ ਹਾਰ ਤੇਰੇ ਦਾਨਾ ਕੀਮਤ ਨਾ ਪਵੇ ਕਿਸ ਦਾਤੇ ਕਮਲ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਭ ਸਿਓ ਮੇਲ

ਵਿਸ਼ਵੇ ਜਸਿਆ ਘੜੀਆਂ ਪਹਿਰਾ ਤੱਤੇ ਵਾਰੀ ਮਾਹ ਹੋਆ ਸੂਰਜੇ ਪੂਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਨਲੂ ਪਵਨ ਚਵਰੋ ਕਰੇ ਸੰਗ ਬੰਦਰਾਏ ਕੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਇ ਕੋ ਸਹਿਸ ਮੂਰਤ ਨਾਇਕ ਤੋ ਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਜੋਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸਵਾਰਥੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਧ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਨ ਕੋ ਹੋਏ ਜਾ ਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ

ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਗਤਾ ਹੇ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬੈਬੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ

ਢੇਲਾ ਔਧ ਕਟਹਿ ਦਿਨ ਸਰੈਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਦੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਬਲੈ ਬਸੇਰਾ ਨਿਜ ਕਰ ਮਹਿਲ।

ਜੀ ਤਦਿਆਗੀ ਅਰਦਾਸ ਹਮਾਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ

ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੂਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਪਲਚਕ ਮਾਫ ਕਰਨਾ ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਣ ਤਿਆਰ ਆਪ ਆਪਣੇ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸਤਿਗੁਰੂ ਜੀ ਆਪ ਜੀ ਦੀ ਪਾਰ ਕਿਰਪਾ ਦਾ ਸਦਕਾ ਕੱਲ੍ਹ ਸਾਰੇ ਬੱਚੇ ਸਕੂਲ ਵਾਪਸੀ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ ਬੱਚਿਆਂ ਵਾਸਤੇ ਅਰਦਾਸ ਬੇਨਤੀ ਹੈ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ ਵਿਦਿਆ ਵਿਚਾਰੀ ਤਾਂ ਪਾਰੇ ਉਪਕਾਰੀ ਸੱਚੇ ਪਾਤਸ਼ਾਹ ਜੀ ਸਾਰੇ ਬੱਚਿਆਂ ਨੂੰ ਉੱਚ ਵਿਦਿਆ ਦੇ ਦਾਨ ਬਖਸ਼ਣੇ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣੇ ਆਉਣ ਵਾਲਾ ਸਾਲ ਬੱਚਿਆਂ ਦਾ ਖੁਸ਼ੀਆਂ 'ਤੇ ਖੇੜਿਆ ਭਰਿਆ ਹੋਵੇ ਵਿਦਿਆ ਦੇ ਦਾਨ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ ਬੱਚੇ ਕੱਲ੍ਹ ਨੂੰ ਸਕੂਲ ਵਾਪਸੀ ਕਰ ਰਹੇ ਨੇ ਆਗਿਆ ਬਖਸ਼ਣੀ ਚੜ੍ਹਦੀ ਕਲਾ ਪ੍ਰਦਾਨ ਕਰਨੀ ਇਸ ਵੇਲੇ ਆਪ ਜੀ ਦੇ ਸੁਖਾਸਨ ਹੋਏ ਨੇ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ
1: ਆਵਾਜ਼ ਨਹੀਂ ਪੱਟੂਗੀ ਇਹਨਾਂ
0: ਵਾਹਿਗੁਰੂ ਇੱਥੋਂ ਆਵਾਜ਼ ਫੜਦੇ ਵਾਹਿਗੁਰੂ ਵਾਹਿਗੁਰੂ

ਥਾਪਿਆ ਨਾ ਜਾਏ, ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ, ਜਿਨਸੇ ਵੇ ਹਤਨ ਪਾਇਆ ਮਾਨ। ਨਾਨਕ ਗਾਵੀਏ ਗੁਣੇ ਨਿਧਾਨ, ਗਾਵੀਏ ਸੁਣੀਏ ਮਨ ਰੱਖੀਏ ਪਾਹੁ। ਦੁੱਖ

ਤਿਸ ਗੁਣ ਕੋਈ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਨਾ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ,

ਉੱਤਮ ਨੀਚ ਨ ਕੋਏ। ਰਾਤ ਦੇ ਰੁੱਤੇ ਤਿੱਤੇ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵੀ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉੱਥੇ

ਚਾਚਰੀ ਚੰਦ ਤੁ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਕਰੀ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਛਤਰ ਚੱਕਰ ਕਰਤਾ ਚਤਰ ਚੱਕਰ ਵਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਚੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ

ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ

ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋਂ ਵਿਵੇਕੀਆਂ ਜਾਏ, ਅਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ।

ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੋਲਣਾ ਤਿਸਨਾ ਲਾਗੇ ਆਏ, ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ।

ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ,

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ।

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ। ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ।

ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ। ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਉਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ, ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ

ਪੈ ਵਿੱਚ ਫਿਰੈ ਸਰਭਾਰ, ਪਹਿ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾ ਅੰਤ।

ਸਤਿਗੁਰ ਵੱਡਾ ਕਰ ਸਾਲਾ ਇਸ ਵਿੱਚ ਵੱਡਿਆ ਵਡਿਆ ਸਹਿਮਿਲ ਤੰਦਰੀਆਂ ਚਾ ਤਿਸ ਭਾਣਾ ਤਾ ਮਨੋ ਸਾਈਆ ਕਰੂ ਕੰਮ ਮਸਤਕ ਅਤਰੂ ਚ ਮਾਰਕੜਿਆ ਬਰਿਆ ਸਹਿਤ ਉੱਠੇ ਨੋ ਨਿਤ ਪਾਈਆ।

ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਜਿਨੀ ਨ ਸੇਵਿਓ ਸ਼ਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮ੍ਰਿਤਕ ਹੈ ਸੰਸਾਰ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨ ਹੋਵੇ ਜਿਚਰ ਸ਼ਬਦ ਨ ਕਰੇ ਵਿਚਾਰ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਹ ਗੁਰੂ ਬਿਨਾ ਮੈਂ ਨਾਹੀ ਹੋਰ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ

तुम दाते ठाकुर प्रतपालक नायक खसम हमारे, निमक निमक तुम ही।

ਮਾਲਕ ਨਾ ਇੱਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜੇਬਾ ਏਕ ਕਵਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਓ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਣ ਬਿਰਤ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਕਿਰਪਾ ਦੁਆਰਾ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਨਾਲ ਨਾਲ ਅੰਮ੍ਰਿਤਮਈ ਬਾਣੀ ਅੰਮ੍ਰਿਤਮਈ ਬਚਨ ਸਰਵਣ ਕਰ ਰਹੇ ਹੋ ਆਪ ਜੀ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਆ। ਆਸਾ ਦੀ ਵਾਰ ਦੇ ਵਿੱਚ ਸਾਨੂੰ ਇਹ ਜੋ ਸੰਸਾਰ ਜੀ ਭਰਮ 'ਚ ਪਿਆ ਹੋਇਆ ਪਖੰਡ ਉਹਦਾ ਸਾਰਾ ਖੰਡਨ ਕੀਤਾ ਹੋਇਆ ਉਸ ਪਰਮਾਤਮਾ ਦਾ ਭੇਤ ਵਾਰ ਵਾਰ ਦਿੱਤਾ ਜਾਂਦਾ ਹੈ। ਇਸ ਕਰਕੇ ਹਰ ਗੁਰੂ ਘਰ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ। ਉਪਰੰਤ ਜੋ ਆਪਾਂ ਲੜੀਵਾਰ ਹਰ ਰੋਜ਼ ਕਥਾ ਕਰਦੇ ਹਾਂ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਜੋ ਸਤਿਗੁਰ ਅੰਮ੍ਰਿਤ ਵੇਲੇ ਤਖਤਾਂ 'ਤੇ ਸਭਾਇਮਾਨ ਹੋ ਕੇ ਸਾਨੂੰ ਬਖਸ਼ਿਸ਼ ਕਰਦੇ ਨੇ ਅੱਜ ਦਾ ਮੁੱਖ ਵਾਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਧਨਾਸਰੀ ਰਾਗ ਦੇ ਵਿੱਚ 673-74 ਅੰਗ 'ਤੇ ਸ਼ਬਦ ਮੌਜੂਦ ਹੈ। ਅੱਜ ਦੇ ਸ਼ਬਦ ਵਿੱਚ ਸਾਨੂੰ ਜੀਵਾਂ ਨੂੰ ਉਸ ਪਰਮਾਤਮਾ ਨਿਰੰਕਾਰ ਦੀ ਸੋਝੀ ਦੇ ਕੇ ਉਹਦੇ ਅੱਗੇ ਜੋਦੜੀ ਬੇਨਤੀ ਅਰਦਾਸਾਂ ਕਰਨ ਦੀ ਵਿਧੀ ਯੁਕਤੀ ਸਿਖਾ ਰਹੇ ਨੇ। ਹਰ ਸ਼ਬਦ ਦੇ ਵਿੱਚ ਸਾਨੂੰ ਵਾਰ ਵਾਰ ਉਸ ਪਰਮਾਤਮਾ ਨਿਰੰਕਾਰ ਦਾ ਭੇਦ ਦਿੱਤਾ ਗਿਆ ਕਿ ਸਾਨੂੰ ਇਹ ਗਿਆਨ ਹੋ ਜਾਵੇ ਸਭ ਕੁਛ ਪਰਮਾਤਮਾ ਸਾਡਾ ਰੱਖਿਆ ਕਰਨ ਵਾਲਾ ਦੇਣ ਵਾਲਾ ਉਹ ਵਾਹਿਗੁਰੂ ਹੈ। ਉਸ ਵਾਹਿਗੁਰੂ ਨਿਰੰਕਾਰ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਇਸ ਕਰਕੇ ਅਸੀਂ ਉਸਨੂੰ ਬੁੱਝਣਾ ਮੁਸ਼ਕਲ ਹੋ ਜਾਂਦਾ ਸਾਡੇ ਵਾਸਤੇ। ਪਰ ਗੁਰਬਾਣੀ 'ਚ ਉਹਨੂੰ ਸ਼ਬਦਾਂ 'ਚ ਬਿਆਨ ਕੀਤਾ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਕੋਈ ਵਿਰਲੇ ਜੀਵ ਆ ਜਿਹੜੇ ਪੜ੍ਹ ਕੇ ਬੁੱਝ ਲੈਂਦੇ ਨੇ ਗੁਰੂ ਦੀ ਮੱਤ ਦੁਆਰਾ, ਜਿਹਨੂੰ ਮਹਾਰਾਜ ਕਹਿੰਦੇ ਅਕਲੀ ਪੜ੍ਹ ਕੇ ਬੁੱਝੀਏ। ਸਾਨੂੰ 84 ਲੱਖ ਜੂਨ ਤੋਂ ਵੱਧ ਸਭ ਤੋਂ ਵੱਧ ਅਕਲ ਦਿੱਤੀ ਗਈ ਹੈ, ਗਿਆਨ ਦਿੱਤਾ ਗਿਆ, ਅਸੀਂ ਗਿਆਨ ਲੈ ਸਕਦੇ ਹਾਂ। ਬਾਕੀ ਜੂਨਾਂ ਸਾਡੇ ਵਾਂਗੂੰ ਗਿਆਨ ਨਹੀਂ ਲੈ ਸਕਦੀਆਂ, ਸੰਗਤ 'ਚ ਨਹੀਂ ਆ ਸਕਦੇ, ਉਹ ਧਿਆਨ ਨਹੀਂ ਕਰ ਸਕਦੇ। ਸਾਡੇ 'ਤੇ ਇਹ ਕਿਰਪਾ, ਅਸੀਂ ਗਿਆਨ ਤੋਂ ਅੱਗੇ ਧਿਆਨ 'ਚ ਜਾ ਸਕਦੇ ਹਾਂ। ਉਹਨਾਂ ਜੀਵਾਂ ਨੂੰ 84 ਲੱਖ ਜੂਨਾਂ ਨੂੰ ਸਹਿਜ ਦਿੱਤੀ ਗਈ ਆ, ਸਾਡੇ ਕੋਲ ਸਹਿਜ ਨਹੀਂ ਹੈ। ਬਸ ਜਦੋਂ ਸਹਿਜ ਆ ਗਈ, ਸਹਿਜ 'ਚ ਚਲੇ ਗਏ, ਹੁਕਮ 'ਚ ਆ ਗਏ, ਤਾਂ ਅਸੀਂ ਬੁੱਝ ਲਾਂਗੇ। ਇਸ ਕਰਕੇ ਗੁਰਬਾਣੀ ਦੇ ਵਿੱਚ ਸਾਨੂੰ ਉਸ ਪਰਮਾਤਮਾ ਨਿਰੰਕਾਰ ਵਾਹਿਗੁਰੂ ਦਾ ਭੇਦ ਦੇ ਕੇ ਬੁਝਾਰਤਾਂ ਪਾਈਆਂ ਹੋਈਆਂ। ਬੁਝਾਰਤ ਨੂੰ ਮੁਦਾਵਣੀ ਵੀ ਕਿਹਾ ਗਿਆ ਗੁਰਬਾਣੀ 'ਚ। ਇਹੋ ਮੁਦਾਵਣੀ ਗੁਰਸਿੱਖਾਂ ਲੱਧੀ ਭਾਲ, ਇਹ ਜਿਹੜਾ ਭੇਦ ਦਿੱਤਾ ਗਿਆ ਬੁਝਾਰਤ ਰੂਪ ਦੇ ਵਿੱਚ, ਜਿਵੇਂ ਬੱਚਿਆਂ ਨੂੰ ਆਪਾਂ ਬੁਝਾਰਤਾਂ ਪਾ ਦਿੰਦੇ ਹਾਂ ਬੁੱਝ ਲੈਂਦੇ ਉਹਨਾਂ ਦੀ ਬੁੱਧੀ ਅਨੁਸਾਰ, ਇਵੇਂ ਹੀ ਇੱਕ ਬਹੁਤ ਵੱਡੀ ਬੁਝਾਰਤ ਪਾਈ ਹੋਈ ਆ, ਇਹਨੂੰ ਅਸੀਂ ਹੱਲ ਕਰਨਾ ਹੈ, ਬੁੱਝਣਾ ਹੈ, ਬਸ ਕੰਮ ਇੰਨਾ ਹੀ ਆ ਪੜ੍ਹ ਕੇ। ਜਿਨ੍ਹਾਂ ਨੇ ਪੜ੍ਹ ਕੇ ਬੁੱਝ ਲਿਆ, ਹੱਲ ਕਰ ਲਿਆ, ਉਹ ਫਿਰ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ 'ਤੇ ਆਸ ਨਹੀਂ ਰੱਖਦੇ, ਉਹ ਉਸੇ ਦੀ ਹੀ ਪੂਜਾ ਕਰਦੇ ਨੇ, ਪੂਜਾ ਅਕਾਲ ਦੀ। ਉਹ ਨਿਰੰਕਾਰ ਦਾ ਧਿਆਨ ਧਰਦੇ ਨੇ ਰੋਜ਼, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਸਮਝਾ ਰਹੇ ਨੇ
ਜਿਹੜੇ ਧਿਆਨ ਕਰਦੇ ਨੇ ਉਹਨਾਂ ਮਨਾਂ ਨੂੰ ਜੁੜੇ ਹੋਏ ਮਨਾਂ ਨੂੰ ਸੰਤ ਕਹਿਤਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵਾਂਗੇ ਭਗਵੰਤ। ਕਹਿੰਦੇ ਉਹ ਜੀਵਨ ਦੇ ਵਿੱਚ ਸਫਲ ਆ ਜਿਹੜੇ ਰੋਜ਼ ਤੇਰਾ ਧਿਆਨ ਕਰਦੇ ਨੇ, ਰੋਜ਼ ਤੇਰੀ ਬਾਣੀ ਸੁਣ ਕੇ ਤੈਨੂੰ ਯਾਦ ਕਰਦੇ ਨੇ, ਤੇਰੇ ਨਾਲ ਜੁੜ ਜਾਂਦੇ। ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ, ਸਾਰੇ ਜਣੇ ਸੁਰਤੀਆਂ ਨੂੰ ਕਰੋ ਇਕਾਗਰ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ, ਤੁਮਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਮਹਾਰਾਜ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਨੇ ਵੀ ਉਹ ਪਰਮੇਸ਼ਰ ਇੱਕ ਹੈ, ਤੁਮ ਦਾਤੇ ਉਹ ਦਾਤਾਂ ਦੇਣ ਵਾਲਾ, ਸਾਰਾ ਕੁਛ ਦੇਣ ਵਾਲਾ ਵਾਹਿਗੁਰੂ ਹੈ। ਸਾਨੂੰ ਭਰਮ ਹੈ ਕਿ ਕੋਈ ਹੋਰ ਦੂਜਾ ਸਾਨੂੰ ਦੇ ਰਿਹਾ, ਸਭ ਕੁਛ ਪਰਮਾਤਮਾ ਦਾ ਦਿੱਤਾ ਹੋਇਆ। ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ, ਤੁਮ ਦਾਤੇ ਇੱਕੋ ਹੀ ਦਾਤਾ ਦੁਨੀਆਂ ਦੇ ਵਿੱਚ, ਉਹ ਵਾਹਿਗੁਰੂ ਹੈ, ਉਹਨੂੰ ਠਾਕੁਰ ਕਹਿੰਦੇ ਨੇ। ਇੱਥੇ ਠਾਕੁਰ ਦਾ ਜਦੋਂ ਵੀ ਗੁਰਬਾਣੀ 'ਚ ਜ਼ਿਕਰ ਆਊਗਾ ਨਾ, ਇੱਕ ਠਾਕੁਰ ਠੱਠੇ ਕੰਨਾ ਕੱਕਾ ਰਾਰਾ ਲਿਖਿਆ ਹੋਊ, ਇੱਕ ਠੱਠੇ ਕੰਨਾ ਕੱਕੇ ਔਂਕੜ ਰਾਰਾ ਲਿਖਿਆ ਹੋਊ। ਜਿਹੜਾ ਠੱਠੇ ਕੰਨਾ ਕੱਕੇ ਔਂਕੜ ਰਾਰਾ, ਇਹ ਠਾਕੁਰ ਇੱਕ ਪਰਮਾਤਮਾ। ਜਿੱਥੇ ਠਾਕੁਰ ਸ਼ਬਦ ਆਊਗਾ, ਉੱਥੇ ਜਿਹੜੇ ਲੋਕ ਮੂਰਤੀ ਪੂਜਾ ਕਰਦੇ ਆ ਉਹਨੂੰ ਠਾਕੁਰ ਮੰਨਦੇ ਨੇ, ਇਸ ਕਰਕੇ ਉੱਥੇ ਪੱਥਰ ਨੂੰ ਕਿਹਾ ਗਿਆ, ਪੱਥਰ ਠਾਕੁਰ ਨਹੀਂ। ਇਸ ਕਰਕੇ ਪਰਮੇਸ਼ਰ ਦਾ ਨਾਮ ਅਸੰਖ ਨਾਮ ਨੇ। ਉਹ ਠਾਕੁਰ ਜੋ ਇੱਕ ਦਾਤਾ ਹੈ, ਉਹ ਸਭ ਨੂੰ ਦਾਤਾਂ ਦਿੰਦਾ ਹੈ, ਉਹ ਸਾਰੇ ਜੀਵਾਂ ਨੂੰ ਦਾਤਾਂ ਦੇ ਕੇ ਪਾਲਦਾ ਹੈ। ਉਹਨੇ ਜੋ ਵੀ ਦਾਤਾਂ ਹੈ ਉਹ ਸਾਨੂੰ ਸੰਸਾਰ 'ਚ ਭੇਜਣ ਤੋਂ ਪਹਿਲਾਂ ਸਾਨੂੰ ਦਾਤਾਂ ਦੇ ਦਿੰਦਾ ਹੈ। ਜੀਵ ਨੂੰ ਬਾਅਦ 'ਚ ਪੈਦਾ ਕਰਦਾ, ਪਹਿਲਾਂ ਰਿਜਕ ਪੈਦਾ ਕਰਦਾ ਹੈ। ਜੀ ਜੰਤ ਸਭ ਪਾਛੇ ਕਰੇ ਪ੍ਰਥਮੇ ਰਿਜਕ ਸੰਭਾਹਾ। ਪਰ ਸਾਨੂੰ ਭਰਮ ਪੈ ਜਾਂਦਾ ਹੈ ਵੀ ਜੇ ਅਸੀਂ ਆਹ ਨਾ ਕੀਤਾ, ਇਸ ਤਰ੍ਹਾਂ ਨਾ ਕੀਤਾ, ਤਾਂ ਸਾਨੂੰ ਰਿਜਕ ਨਹੀਂ ਮਿਲਣਾ। ਰਿਜਕ ਉਹਨੇ ਦੇ ਦੇਣਾ, ਕਿਉਂਕਿ ਜਿੱਥੇ ਜਿੱਥੇ ਤੁਹਾਨੂੰ ਲਾਇਆ ਹੋਇਆ ਉਹ ਰਿਜਕ ਹੈ ਤੁਹਾਡਾ, ਉਹ ਕੁਦਰਤ ਵੱਲੋਂ ਖਿਲਾਰਿਆ ਹੁੰਦਾ ਰਿਜਕ, ਉਹ ਸਾਨੂੰ ਚੁਗਣਾ ਪੈਂਦਾ ਥਾਂ ਥਾਂ। ਜਿੱਥੇ ਵੀ ਉਹਨੇ ਰਿਜਕ ਦਿੱਤਾ ਸਾਨੂੰ, ਅਸੀਂ ਉੱਥੇ ਚਲੇ ਜਾਂਦੇ ਹਾਂ। ਇਸ ਕਰਕੇ ਸਾਰੀ ਉਮਰ ਬੰਦੇ ਨੂੰ ਇਹ ਰਿਜਕ ਦਾ ਚਿੰਤਾ ਖਾਂਦੀ ਰਹਿੰਦੀ ਹੈ। ਉਹ ਦਾਤਾ ਹੈ, ਉਹ ਦਾਤਾਂ ਦੇਣ ਵਾਲਾ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਤੁਸੀਂ ਨਿਸ਼ਚਿੰਤ ਹੋ ਕੇ ਉਹਦੇ ਨਾਲ ਜੁੜ ਕੇ ਸਿਮਰਨ ਕਰੋ, ਉਹਦੀ ਬੰਦਗੀ ਕਰੋ ਅਤੇ ਕਰਮ ਕਰੋ। ਜੋ ਵੀ ਕਰਮ ਤੁਸੀਂ ਤਨ ਨੂੰ ਪਾਲਣ ਲਈ ਕਰਦੇ ਹੋ, ਰਿਜਕ ਲਈ ਕਰਦੇ ਹੋ, ਉਹ ਕਰੋ, ਦੇ ਉਹਨੇ ਦੇ ਹੀ ਜਾਣਾ, ਉਹ ਤਾਂ ਦਾਤਾ ਹੈ। ਇਸ ਕਰਕੇ ਕਈ ਵਾਰ ਜੀਵ ਉਸ ਦਾਤੇ ਨੂੰ ਭੁੱਲ ਕੇ ਆਪ ਦਾਤਾ ਬਣ ਜਾਂਦਾ ਹੈ। ਉਹ ਕਈ ਵਾਰ ਅਸੀਂ ਕਹਿੰਦੇ ਮੈਂ ਇਹ ਦਾਨ ਕੀਤਾ, ਇਹਦਾ ਮਤਲਬ ਅਸੀਂ ਦਾਤੇ ਬਣ ਗਏ ਅਤੇ ਲੈਣ ਵਾਲਾ ਭਿਖਾਰੀ ਬਣ ਗਿਆ। ਮਹਾਰਾਜ ਕਹਿੰਦੇ ਇਹ ਤਾਂ ਉਹਦੇ ਖੇਡ ਆ, ਕਿਸੇ ਨੂੰ ਕੁਛ ਦਾਤਾਂ ਵੱਧ ਦੇ ਤੀਆਂ, ਕਿਸੇ ਨੂੰ ਥੋੜ੍ਹੀਆਂ ਦੇ ਤੀਆਂ। ਇੱਕ ਨੂੰ ਦਾਤਾ ਬਣਾ ਤਾ ਭਰਮ 'ਚ, ਦਾਤਾ ਪਰਮੇਸ਼ਰ ਆ, ਦੇਣ ਵਾਲਾ ਵਾਹਿਗੁਰੂ ਸੀ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਉਣਾ। ਉਹ ਦੇਖਦਾ ਵੀ ਇਹ ਇਹਨੂੰ ਦੇ ਕੇ ਆਪ ਦਾਤਾ ਤਾਂ ਨਹੀਂ ਬਣਦਾ। ਆਪਾਂ ਕਿਸੇ ਦੀ ਹੈਲਪ ਕਰਨੀ ਕੋਈ ਮਾੜੀ ਗੱਲ ਨਹੀਂ ਜੇ ਤੁਹਾਡੇ ਕੋਲ ਹੈ, ਪਰ ਇਹ ਨਹੀਂ ਹੈ ਦਾ ਅਸੀਂ ਦੇ ਕੇ ਦੁਨੀਆਂ ਨੂੰ ਦੱਸਦੇ ਫਿਰੀਏ। ਕਈ ਵਾਰ ਬੰਦਾ ਉੱਥੇ ਦਾਨ ਦਿੰਦਾ ਜਿੱਥੇ ਬਹੁਤੇ ਲੋਕ ਹੋਣ ਅਤੇ ਬਹੁਤੇ ਲੋਕਾਂ ਨੂੰ ਪਤਾ ਲੱਗੇ ਵੀ ਇਹਨੇ ਆਹ ਚੀਜ਼ ਦਿੱਤੀ ਆ, ਫਿਰ ਬੁਲਾਉਂਦਾ ਅਤੇ ਫਿਰ ਮੰਗਦਾ, ਫਿਰ ਹੋਰ ਵੀ ਮੈਨੂੰ ਦਾਤੇ ਤੋਂ ਫਿਰ ਮੰਗਦਾ, ਮੈਨੂੰ ਹੋਰ ਦੇ, ਮੈਂ ਹੋਰ ਦੇ ਕੇ ਮੈਂ ਆਪਦੀ ਵਡਿਆਈ ਕਰਾਵਾਂ। ਜਿਹਨੂੰ ਮਹਾਰਾਜ ਕਹਿੰਦੇ ਦੇ ਮੰਗੇ ਸਹਿ ਸਹਿ ਗੁਣ ਸੋਭ ਕਰੇ ਸੰਸਾਰ, ਸੋਭਾ ਆਪਦੀ, ਦੇਣ ਵਾਲਾ ਵਾਹਿਗੁਰੂ ਆ, ਮੰਗਦਾ ਵੀ ਉਹ ਤੋਂ ਹੀ ਹੈ। ਇਸਦਾ ਮਤਲਬ ਦਾਤਾ ਇੱਕ ਹੈ, ਤੁਮ ਦਾਤੇ ਇੱਕੋ ਹੀ ਦਾਤੇ ਹੋ ਵਾਹਿਗੁਰੂ, ਤੁਸੀਂ ਠਾਕਰ, ਤੁਸੀਂ ਹੀ ਸਾਰਿਆਂ ਦੇ ਮਾਲਕ ਪ੍ਰਤਪਾਲਕ, ਤੁਸੀਂ ਹੀ ਪਾਲਣ ਵਾਲੇ ਹੋ, ਨਾਇਕ ਖਸਮ ਹਮਾਰੇ। ਉਹ ਪਾਲਣ ਵਾਲਾ ਪ੍ਰਤਪਾਲਕ, ਇੱਕ ਹੈਰਾਨ ਹੋ ਜਾਈਦਾ ਕਈ ਵਾਰ ਜਦੋਂ ਜੀਵਨ ਨੂੰ ਨਹੀਂ ਸੋਝੀ ਆਉਂਦੀ ਵੀ ਕਿਵੇਂ ਪਾਲਦਾ ਸਾਨੂੰ ਉਹ। ਉਹ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਸਾਨੂੰ, ਇਹ ਗੁਰਬਾਣੀ ਕਹਿ ਰਹੀ ਹੈ। ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਗ੍ਰਹਿ, ਕਰਤਾ ਪੁਰਖ ਸਵਾਸ ਦੇ ਰਿਹਾ। ਹੁਣ ਸਵਾਸ ਹੈ ਤਾਂ ਭਾਹਾਂ,
ਇਹਦਾ ਮਤਲਬ ਜਿਹੜਾ ਸਵਾਸ ਦੇ ਰਿਹਾ ਉਹਦੇ ਕਰਕੇ ਹੀ ਆਪਾਂ ਪ੍ਰਤਪਾਲਕ, ਕੋਈ ਦੂਜਾ ਨਹੀਂ ਤੁਹਾਨੂੰ ਪਾਲ ਰਿਹਾ, ਸਵਾਸ ਕੋਈ ਦੂਜਾ ਨਹੀਂ ਦੇ ਸਕਦਾ ਤੁਹਾਨੂੰ। ਜਦੋਂ ਇਹ ਸਵਾਸ ਖਤਮ ਹੋ ਜਾਂਦੇ ਆ, ਜ਼ੋਰ ਲਾ ਲਓ ਤੁਹਾਡੇ ਅੰਦਰ, ਸਵਾਸ ਇੱਕ ਬਣੀ ਜਾਣਾ, ਇਹਦਾ ਮਤਲਬ ਸਵਾਸ ਕਿੰਨੇ ਕੀਮਤੀ ਆ। ਇਹਦੀ ਕੋਈ ਕੀਮਤ ਨਹੀਂ ਸਵਾਸਾਂ ਦੀ, ਹਰ ਸਾਹ ਦੇ ਨਾਲ ਪਰਮਾਤਮਾ ਨੂੰ ਤਾਂ ਯਾਦ ਕਰਨਾ ਹੁੰਦਾ। ਪ੍ਰਤਪਾਲਕ ਉਹ ਸਾਨੂੰ ਪਾਲ ਰਿਹਾ, ਸਵਾਸ ਦੇ ਕੇ ਜਿੰਦਾ ਰੱਖ ਰਿਹਾ। ਇੰਨਾ ਦਿਆਲੂ ਕਿਰਪਾਲੂ ਆ, ਕੋਈ ਉਹਨੂੰ ਯਾਦ ਕਰੇ ਨਾ ਕਰੇ, ਕੋਈ ਉਹਨੂੰ ਮੰਨੇ ਨਾ ਮੰਨੇ, ਸਾਰਿਆਂ ਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਕਿਉਂਕਿ ਉਹ ਨਿਰਭਉ ਅਤੇ ਨਿਰਵੈਰ ਹੈ। ਇਸ ਕਰਕੇ ਉਹ ਸਵਾਸ ਦੇ ਕੇ ਨਾਇਕ ਖਸਮ ਹਮਾਰੇ, ਖਸਮ ਕਹਿੰਦੇ ਨੇ ਜਿਵੇਂ ਉਦਾਹਰਨਾਂ ਇਹ ਗੁਰਬਾਣੀ 'ਚ ਸਮਝਾਉਣ ਦੀਆਂ। ਇੱਥੇ ਹੁਣ ਖਸਮ ਕਹਿਤਾ, ਖਸਮ ਪਤੀ ਨੂੰ ਕਹਿੰਦੇ ਨੇ। ਇੱਥੇ ਆਪ ਜੀਵ ਰੂਪ ਇਸਤਰੀ, ਆਪਾਂ ਸਾਰੇ ਜਿੰਨੇ ਵੀ ਪਤੀ ਇੱਕੋ ਹੀ ਆ, ਇੱਕੋ ਹੀ ਪੁਰਖ ਆ, ਬਾਕੀ ਸਭ ਨਾਰੀਆਂ। ਤਾਂ ਸੰਸਾਰ ਦਾ ਖੇਡ ਬਣਾਤਾ, ਕੱਪੜੇ ਦੋ ਅਲੱਗ ਅਲੱਗ ਦੇ ਤੇ, ਵਿੱਚ ਤਾਂ ਇਹਦੇ ਇੱਕ ਹੀ ਆ। ਜਿਹਨੂੰ ਮਾਰ ਕਹਿੰਦੇ ਨਾਰੀ ਪੁਰਖ ਸਿਰਜਨ ਵਿਖ ਮਾਇਆ ਮੋਹ ਪਿਆਰੋ, ਖਾਣੀ ਬਾਣੀ ਤੇਰੀਆਂ ਦੇ ਜੀ ਅਧਾਰੋ, ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜਨ ਹਾਰੋ। ਹੁਣ ਖਸਮ ਇੱਕ ਹੈ, ਪੁਰਖ ਇੱਕ ਆ ਨਾ, ਜਿਹਨੂੰ ਗੁਰਬਾਣੀ 'ਚ ਕਹਿੰਦੇ ਏਕੋ ਪੁਰਖ ਬਾਕੀ ਸਭ ਨਾਰੀ। ਆਪਾਂ ਜਿੰਨੀਆਂ ਵੀ ਹਾਂ ਉਹਦੀਆਂ ਇਸਤਰੀਆਂ, ਜੀਵ ਰੂਪ ਇਸਤਰੀਆਂ, ਉਹ ਪਤੀ ਪਰਮੇਸ਼ਰ ਹੈ। ਇਸ ਕਰਕੇ ਉਹਨੇ ਖੇਲ ਬਣਾਇਆ ਹੋਇਆ। ਹੁਣ ਮਹਾਰਾਜ ਕਹਿੰਦੇ ਨਾਇਕ ਖਸਮ ਹਮਾਰੇ, ਨਾਇਕ ਮੁਖੀ ਨੂੰ ਵੀ ਕਹਿੰਦੇ ਨੇ, ਨਾਇਕ ਸੁੰਦਰ ਨੂੰ ਵੀ ਕਹਿੰਦੇ ਨੇ, ਜਿਹਦੇ ਵਰਗਾ ਕੋਈ ਦੂਜਾ ਨਹੀਂ ਹੈ, ਜਿਹੜਾ ਸਾਡਾ ਸਾਰਿਆਂ ਦਾ ਮੁਖੀ ਆ, ਸਾਰੀ ਸ੍ਰਿਸ਼ਟੀ ਦਾ ਮੁਖੀ ਪਰਮਾਤਮਾ ਵਾਹਿਗੁਰੂ, ਉਹ ਸਾਨੂੰ ਪਾਲਣ ਵਾਲਾ ਨਾਇਕ ਦਾਤਾ ਸਭ ਕੁਛ ਉਹੀ ਹੈ। ਕਹਿਣ ਤੋਂ ਭਾਵ ਇੱਥੇ ਗੁਰੂ ਅਰਜਨ ਦੇਵ ਜੀ ਦਾ, ਫਿਰ ਉਹ ਸਾਰਾ ਕੁਛ ਦੇਣ ਵਾਲਾ ਅਤੇ ਦੇ ਕੇ ਉਹ ਜਿਤਾਉਂਦਾ ਨਹੀਂ। ਅਸੀਂ ਤਾਂ ਕਿਸੇ ਦੀ ਹੈਲਪ ਕਰ ਦਈਏ, ਕੁਛ ਦੇ ਦਈਏ ਤਾਂ ਅਸੀਂ 10 ਵਾਰ ਸੁਣਾਉਂਦੇ ਹਾਂ, ਪਰ ਉਹ ਸਭ ਕੁਛ ਦੇ ਕੇ ਵੀ ਜਣਾਉਂਦਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਐਸਾ ਖਸਮ ਹਮਾਰਾ, ਨਾਇਕ ਖਸਮ ਹਮਾਰਾ, ਉਹ ਐਸਾ ਪ੍ਰਭੂ ਪਰਮੇਸ਼ਰ ਸਾਰਿਆਂ ਦਾ ਮਾਲਕ, ਉਹ ਸਾਨੂੰ ਹਰ ਸਮੇਂ ਪਾਲਦਾ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਨਿਮਖ ਹੁੰਦਾ ਅੱਖ ਦੇ ਝਪਕੇ, ਉਹ ਇੰਨਾ ਵੀ ਸਮਾਂ ਸਾਥੋਂ ਦੂਰ ਨਹੀਂ ਜਾਂਦਾ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਜੇ ਉਹ ਥੋੜ੍ਹਾ ਸਮਾਂ ਵੀ ਪਾਸੇ ਸਾਥੋਂ ਚੱਲ ਜਾਵੇ ਨਾ, ਤਾਂ ਅਸੀਂ ਮਰ ਜਾਵਾਂਗੇ, ਅਸੀਂ ਨਹੀਂ ਰਹਾਂਗੇ। ਇਸ ਕਰਕੇ ਉਹ ਹਰ ਪਲ ਸਾਨੂੰ, ਦੇਖੋ ਦਿਲ ਦੀ ਧੜਕਣ ਚੱਲਦੀ ਆ, ਨਿਮਕ ਨਿਮਕ ਚੱਲ ਰਹੀ ਹੈ। ਜੇ ਕਿਤੇ ਰੁਕ ਜਾਵੇ ਉਹੀ ਚਲਾ ਰਿਹਾ ਨਾ, ਜੇ ਵਿੱਚ ਹੈਗਾ ਤਾਂ ਧੜਕਣ ਚੱਲਦੀ ਆ, ਜੇ ਸਰੀਰ ਛੱਡ ਗਿਆ ਧੜਕਣ ਬੰਦ ਹੋ ਜਾਣੀ ਹੈ। ਨਿਮਕ ਨਿਮਕ ਤੁਮ ਹੀ ਪ੍ਰਤਪਾਲ, ਉਹ ਸਵਾਸ ਦੇ ਰਿਹਾ ਤਾਂ ਸਵਾਸਾਂ ਦੇ ਨਾਲ ਦਿਲ ਦੀ ਧੜਕਣ ਚੱਲ ਰਹੀ ਹੈ, ਨਿਮਕ ਨਿਮਕ ਹਰ ਸਮੇਂ ਚੱਲ ਰਹੀ ਹੈ। ਜੇ ਕਿਤੇ ਉਹ ਥੋੜ੍ਹਾ ਜਿਹਾ ਸਮਾਂ ਮਿੰਟ ਦੋ ਮਿੰਟ ਬੰਦ ਕਰ ਦੇਵੇ, ਬੰਦਾ ਮਰ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਤੁਮ ਹੀ ਪ੍ਰਤਪਾਲ ਪਾਲੋ, ਤੁਸੀਂ ਉਹ ਹੀ ਪ੍ਰਿਤ ਪਾਲਣਾ ਕਰਨ ਵਾਲੇ ਹੋ। ਹਮ ਬਾਰਕ, ਮੈਂ ਤੁਹਾਡਾ ਬੱਚਾ ਹੈ। ਤੁਮਰੇ ਧਾਰੇ, ਤੇਰੇ ਪੈਦਾ ਕੀਤੇ ਹੋਏ ਸਾਰੇ ਜੀ ਜੰਤ। ਇਸ ਕਰਕੇ ਹਮ ਬਾਰਕ, ਇੱਥੇ ਦੇਖੋ ਦੂਜੀ ਉਦਾਹਰਨ ਦੇਤੀ, ਪਹਿਲਾਂ ਪਤੀ ਪਤਨੀ ਦੇਤੀ ਖਸਮ, ਇੱਥੇ ਹੁਣ ਕਹਿੰਦੇ ਬਾਰਕ। ਬਾਰਕ ਪਿਤਾ, ਉਹ ਪਰਮੇਸ਼ਰ ਪਿਤਾ ਹੈ ਸਾਰਿਆਂ ਦਾ, ਆਪਾਂ ਉਹਦੇ ਸਾਰੇ ਬੱਚੇ ਹਾਂ, ਉਹ ਸਾਡਾ ਮਾਤਾ ਪਿਤਾ। ਹਰ ਜੀਓ ਮਾਤਾ, ਹਰ ਜੀਓ ਪਿਤਾ, ਹਰ ਜੀ ਮੇਰੀ ਸਾਰ ਕਰੇ, ਉਹ ਸਾਰੀ ਸ੍ਰਿਸ਼ਟੀ ਦੀ ਸਾਰ ਕਰਦਾ, ਸੰਭਾਲ ਸਾਰ ਸੰਭਾਲੇ, ਨਿੱਤ ਪਿਤ ਪਾਲੇ, ਉਹ ਸਾਰ ਵੀ ਸੰਭਾਲਦਾ ਵੀ ਅਤੇ ਨਿੱਤ ਪਾਲਦਾ ਵੀ ਹੈ। ਇੱਕ ਗੁਣ ਨਹੀਂ ਮੂਰਖ ਜਾਤਾ ਰਹੇ, ਅਸੀਂ ਮੂਰਖਾਂ ਨੇ ਉਹਦਾ ਇੱਕ ਵੀ ਗੁਣ ਨਹੀਂ ਜਾਣਿਆ, ਉਹਦੇ ਬਹੁਤ ਸਾਡੇ 'ਤੇ ਗੁਣ ਨੇ, ਇਸ ਕਰਕੇ ਅਸੀਂ ਉਹਦਾ ਸ਼ੁਕਰਾਨਾ ਹੀ ਕਰਨਾ ਹੁੰਦਾ ਜੋ ਉਹ ਸਾਨੂੰ ਦੇ ਰਿਹਾ। ਹਮ ਬਾਰਕ ਤੁਮਰੇ ਧਾਰੇ, ਮੈਂ ਤੇਰਾ ਬੱਚਾ ਹਾਂ। ਜਿਵੇਂ ਬੱਚਾ ਹੈ, ਮਾਤਾ ਪਿਤਾ ਉਹਦੀ ਨਿਗਰਾਨੀ ਰੱਖਦਾ, ਜਦੋਂ ਬੱਚਾ ਛੋਟਾ ਹੁੰਦਾ ਨਾ, ਹਰ ਵੇਲੇ ਮਾਤਾ ਪਿਤਾ ਉਹਦੀ ਨਿਗਰਾਨੀ 'ਤੇ ਰਹਿੰਦਾ, ਹਰ ਵੇਲੇ ਉਹਨੂੰ ਕਿਸ ਚੀਜ਼ ਦੀ ਲੋੜ ਹੈ ਹਾਜ਼ਰ ਕਰ ਦਿੰਦੇ ਉਦੋਂ ਹੀ, ਆਪਾਂ ਭੁੱਖ ਲੱਗੀ ਹੈ ਨਾਲ ਦੀ ਨਾਲ ਹੀ ਉਹਨੂੰ ਜਿਹੜੀ ਚੀਜ਼ ਮੰਗਦਾ ਦੇ ਹੀ ਜਾਂਦੇ ਹਾਂ। ਹਮ ਬਾਰਕ ਤੁਮਰੇ ਧਾਰੇ, ਅਸੀਂ ਆਪਣੇ ਬੱਚਿਆਂ ਨੂੰ ਜਿਵੇਂ ਪਿਆਰ ਕਰਦੇ ਹਾਂ, ਹਰ ਵਸਤੂ ਲਈ ਅਸੀਂ ਆਪਾਂ ਕੁਰਬਾਨ ਕਰ ਦਿੰਦੇ ਹਾਂ, ਐਵੇਂ ਹੀ ਆਪਣੇ ਲਈ ਉਹ ਸਭ ਕੁਛ ਸਾਹਮਣੇ ਰੱਖ ਦਿੰਦਾ ਕੱਢ ਕੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਰਬ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਲ ਤਲ ਤਰਿਆ, ਉਹਦੀ ਤਲੀ 'ਤੇ ਪਿਆ, ਚੱਕ ਲਓ, ਕਹਿੰਦਾ ਜੋ ਮਰਜ਼ੀ ਲੈ ਲਓ ਮੈਥੋਂ।
ਹਮ ਵਾਰਕ ਤੁਮਰੇ ਤਾਰੇ, ਅਸੀਂ ਤੇਰੇ ਬੱਚੇ ਹਾਂ, ਸਾਨੂੰ ਨਹੀਂ ਗਿਆਨ। ਬੱਚਿਆਂ ਨੂੰ ਅਗਿਆਨ ਹੁੰਦਾ, ਮਾਤਾ ਪਿਤਾ ਨੂੰ ਗਿਆਨ ਹੁੰਦਾ। ਇਸ ਕਰਕੇ ਆਪਾਂ ਵੱਡੇ ਹਾਂ ਛੋਟੇ ਹਾਂ, ਆਪਾਂ ਉਹਦੇ ਬੱਚੇ ਹਾਂ, ਅਤੇ ਬੱਚਿਆਂ ਨੂੰ ਕੁਛ ਪਤਾ ਨਹੀਂ ਗਾ ਸਾਨੂੰ। ਇਸ ਕਰਕੇ ਅਸੀਂ ਤੇਰੀ ਸ਼ਰਨ 'ਚ ਹਾਂ, ਤੁਸੀਂ ਹੀ ਸਾਨੂੰ ਪ੍ਰਿਤ ਪਾਲਦੇ ਹੋ। ਅਸੀਂ ਇਹ ਅਰਦਾਸਾਂ ਹੈ, ਬੇਨਤੀਆਂ ਜੋਦੜੀਆਂ ਹੈ, ਵੀ ਅਸੀਂ ਤੇਰੀ ਸ਼ਰਨ 'ਚ ਆਉਣ ਦੇ ਤਰੀਕੇ ਨੇ ਇਹ। ਜਿਵੇਂ ਬੱਚਾ ਮਾਤਾ ਪਿਤਾ ਦੀ ਸ਼ਰਨ 'ਚ ਰਹਿੰਦਾ, ਮਾਤਾ ਪਿਤਾ ਨੂੰ ਫਿਕਰ ਹੁੰਦਾ, ਬੱਚੇ ਨੂੰ ਭੋਰਾ ਫਿਕਰ ਨਹੀਂ ਹੁੰਦਾ। ਅਤੇ ਜਦੋਂ ਬੱਚਾ ਵੱਡਾ ਹੋ ਜਾਂਦਾ, ਉਹ ਮਾਤਾ ਪਿਤਾ ਤੋਂ ਸਿਆਣਾ ਸਮਝਣ ਲੱਗ ਜਾਂਦਾ ਆਪਣੇ ਆਪ ਨੂੰ, ਫਿਰ ਉਹਨੂੰ ਫਿਕਰ ਖੜ੍ਹੇ ਹੋ ਜਾਂਦੇ ਨੇ। ਇਵੇਂ ਹੀ ਅਸੀਂ ਉਹਦੇ ਬੱਚੇ ਹਾਂ, ਜੇ ਤਾਂ ਅਸੀਂ ਬੱਚਿਆਂ ਦੀ ਤਰ੍ਹਾਂ ਉਹਦੀ ਬੁੱਕਲ 'ਚ ਰਹਾਂਗੇ ਤਾਂ ਫਿਕਰ ਉਹਨੂੰ ਹੀ ਆ, ਸਾਨੂੰ ਕੋਈ ਫਿਕਰ ਨਹੀਂ ਰਹਿੰਦਾ। ਫਿਰ ਜਦੋਂ ਅਸੀਂ ਸਿਆਣੇ ਹੋ ਜਾਂਦੇ ਹਾਂ ਆਪਣੀ ਮਤ ਦੇ ਵਿੱਚ, ਫਿਰ ਸਾਨੂੰ ਫਿਕਰ ਚਿੰਤੇ ਝੋਰਾ। ਇਸ ਕਰਕੇ ਜਿਵੇਂ ਦੁਨਿਆਵੀ ਤੌਰ 'ਤੇ ਸਾਰਾ ਖੇਲ ਚੱਲਦਾ, ਇਵੇਂ ਹੀ ਇਹ ਅੰਦਰ ਸਾਡਾ ਸੂਖਮ ਖੇਲ ਚੱਲਦਾ, ਸੂਖਮ ਅਤੇ ਸਥੂਲ ਦਾ ਖੇਲ ਹੈ ਜਿਹੜਾ। ਜਿਵੇਂ ਬਾਹਰ ਬੱਚਾ ਮਾਤਾ ਪਿਤਾ ਦੀ ਸ਼ਰਨ 'ਚ ਹੁੰਦਾ, ਮਾਤਾ ਪਿਤਾ ਨੂੰ ਫਿਕਰ ਹੁੰਦਾ ਉਹਨੂੰ ਕੀ ਖਵਾਉਣਾ, ਕਿਵੇਂ ਪੜ੍ਹਾਉਣਾ, ਕਿੱਥੇ ਭੇਜਣਾ, ਕੀ ਕਰਨਾ, ਕੀ ਇਹਦੀ ਸੁੱਖ ਸਹੂਲਤ, ਸਾਰੀ ਲੋੜ ਪੂਰੀ ਕਰਦੇ ਮਾਤਾ ਪਿਤਾ। ਇਵੇਂ ਹੀ ਹਮ ਵਾਰਕ ਤੁਮਰੇ ਧਾਰੇ, ਉਹਦੇ ਪੈਦਾ ਕੀਤੇ ਆਪਾਂ ਬੱਚੇ ਹਾਂ, ਆਪਾਂ ਜੇ ਉਹਦੀ ਸ਼ਰਨ 'ਚ ਰਹੀਏ, ਆਪਾਂ ਬਹੁਤੇ ਸਿਆਣੇ ਹੋ ਜਾਂਦੇ ਨਾ ਜਦੋਂ, ਫਿਰ ਅਸੀਂ ਦੁਖੀ ਹੁੰਦੇ ਹਾਂ, ਸਾਡੀ ਸਿਆਣਪ ਹੀ ਸਾਨੂੰ ਦੁਖੀ ਕਰਦੀ ਹੈ। ਜਦੋਂ ਗਿਆਨ ਆਊਗਾ ਉਦੋਂ ਪਤਾ ਰੱਖੋ, ਆਹ ਸਿਆਣਪ ਜਿਹੜੀ ਹੈ ਗੁਰੂ ਦੀ ਮੱਤ ਜਿਹਨੂੰ ਕਹਿ ਦਿੱਤਾ, ਇਹਦੇ ਕਰਕੇ ਅਸੀਂ ਸੁਖੀ ਹੋਵਾਂਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਸਿਆਣਪ ਛੱਡਣੀ ਪੈਣੀ ਹੈ ਤੈਨੂੰ, ਕਿਉਂਕਿ ਬੱਚਾ ਸਿਆਣਾ ਹੋ ਗਿਆ ਨਾ ਬਹੁਤਾ, ਜਦੋਂ ਬਹੁਤਾ ਸਿਆਣਾ ਹੋ ਜਾਂਦਾ ਉਹ ਮਾਤਾ ਪਿਤਾ ਨੂੰ ਵੀ ਮੱਤਾਂ ਦਿੰਦਾ। ਫਿਰ ਮਾਤਾ ਪਿਤਾ ਨੂੰ ਕਹਿੰਦਾ ਤੁਹਾਨੂੰ ਤਾਂ ਪਤਾ ਨਹੀਂ, ਤੁਸੀਂ ਤਾਂ ਓਲਡ ਹੋ, ਤੁਹਾਡਾ ਤਾਂ ਜ਼ਮਾਨਾ ਪੁਰਾਣਾ ਸੀਗਾ, ਆਹ ਨਵੇਂ ਜ਼ਮਾਨੇ ਵਾਲੇ ਦੇਖ ਲਓ ਸੁਖੀ ਕਿੰਨੇ ਕਾ। ਇਸ ਕਰਕੇ ਬੱਚਾ ਜਦੋਂ ਸਿਆਣਾ ਹੋ ਜਾਂਦਾ ਹੈ ਉਦੋਂ ਦੁੱਖ ਪਾਉਂਦਾ, ਜਿਵੇਂ ਗੁਰਬਾਣੀ 'ਚ ਕਿਹਾ ਵੀ ਆਪਦੀਆਂ ਸਿਆਣਪਾਂ ਛੱਡ ਦੇ ਤੂੰ, ਸਾਡਾ ਮਨ ਆਪਦੀਆਂ ਸਿਆਣਪਾਂ ਕਰਕੇ ਦੂਰ ਆ ਗੁਰੂ ਤੋਂ ਅਤੇ ਪਰਮੇਸ਼ਰ ਤੋਂ। ਜਿਹਨੂੰ ਮਾਰ ਕਹਿੰਦੇ ਤਜੋ ਸਿਆਣਪਾਂ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਭਉ ਜਾਏ। ਕਹਿੰਦੇ ਸਭ ਕੁਛ ਖਤਮ ਹੋ ਜੂਗਾ, ਇੱਕ ਪਰਮਾਤਮਾ 'ਤੇ ਆਸ ਰੱਖੋ, ਇੱਕ ਵਾਹਿਗੁਰੂ ਜੀ 'ਤੇ ਆਸ ਰੱਖੋ। ਹਮ ਬਾਰਕ ਤੁਮਰੇ ਧਾਰੇ, ਹੇ ਵਾਹਿਗੁਰੂ ਮੈਂ ਤੁਹਾਡਾ ਬੱਚਾ ਹਾਂ, ਇਹ ਅਰਦਾਸ ਆ ਕਿ ਮੈਂ ਤੇਰੀ ਸ਼ਰਨ 'ਚ ਆ ਗਿਆ, ਫਿਰ ਤੁਹਾਨੂੰ ਫਿਕਰ ਆ, ਆਪਾਂ ਉੱਤੇ ਛੱਡ ਦਿਓ ਸਾਰਾ ਕੁਛ। ਉਹ ਫਿਰ ਸਾਡੀ ਚਿੰਤਾ ਕਰਨ ਲੱਗ ਜਾਂਦਾ, ਵੈਸੇ ਤਾਂ ਸਾਰਿਆਂ ਦੀ ਚਿੰਤਾ ਕਰਦਾ, ਚਿੰਤਾ ਕਰਤਾ ਕਰੇ ਜਿਹਨੂੰ ਪਾਇਆ ਜੱਗ, ਉਹਨੂੰ ਚਿੰਤਾ ਹੋਣੀ ਚਾਹੀਦੀ, ਸਾਨੂੰ ਕਾਹਦੀ ਚਿੰਤਾ। ਪਰ ਜਦੋਂ ਸਿਆਣਪ ਆ ਉਦੋਂ ਸਾਨੂੰ ਚਿੰਤਾ ਹੁੰਦੀ ਹੈ, ਸਾਨੂੰ ਫਿਕਰ ਹੁੰਦਾ। ਇਸ ਕਰਕੇ ਚਿੰਤਾ ਜਿਹੜੀ ਹੈ ਉਹ ਦੁੱਖ ਹੈ, ਚਿੰਤਾ ਚਿਖਾ ਸਮਾਨ ਹੈ। ਚਿੰਤਾ ਕਰਕੇ ਹੀ ਤਨ ਨੂੰ ਬਹੁਤ ਸਾਰੇ ਰੋਗ ਲੱਗਦੇ ਨੇ। ਹਮ ਵਾਰਕ ਤੁਮਰੇ ਤਾਰੇ, ਹੇ ਵਾਹਿਗੁਰੂ ਮੈਂ ਤੇਰਾ ਬੱਚਾ, ਤੁਸੀਂ ਮੈਨੂੰ ਪਾਲ ਰਹੇ ਹੋ। ਗੁਰੂ ਅਰਜਨ ਦੇਵ ਜੀ ਪ੍ਰਤੱਖ ਰੂਪ 'ਚ ਸਨਮੁੱਖ ਹੋ ਕੇ ਇਹ ਸਾਨੂੰ ਦੱਸ ਰਹੇ ਨੇ, ਪਰਮਾਤਮਾ 'ਤੇ ਜਦੋਂ ਸਨਮੁੱਖ ਹੋਏ ਕਿਵੇਂ ਉਹ ਸਾਨੂੰ ਪਾਲਦਾ ਹੈ, ਉਹ ਸਾਰਾ ਉਹਨਾਂ ਨੇ ਖੇਲ ਦੇਖਿਆ। ਜਿਹਬਾ ਏਕ ਕਵਨ ਗੁਣ ਕਹੀਐ ਬੇਰ ਸਮਾਰ ਬੇਅੰਤ ਸੁਵਾਮੀ, ਤੇਰੋ ਅੰਤ ਨ ਕਿਨਹੀ ਲਹੀਐ ਰਹਾਓ। ਇਹ ਰਹਾਓ ਦੀ ਪੰਗਤੀ ਆ, ਰਹਾਓ ਦੀ ਪੰਗਤੀ ਸ਼ਬਦ ਦਾ ਮੂਲ ਭਾਵ ਹੁੰਦਾ ਹੈ। ਜਿਹਬਾ ਏਕ ਕਵਨ ਗੁਣ ਕਹੀਐ, ਸਾਡੀ ਜੇਬ ਇੱਕ ਹੈ ਜੀਬਾ, ਤੇਰੀ ਕਵਨ ਗੁਣ ਕਹੀਐ, ਉਹਦੇ ਗੁਣ ਇੰਨੇ ਆ ਕਿ ਇਹ ਜੀਬਾ ਦੇ ਨਾਲ ਕਥਨ ਨਹੀਂ ਕੀਤੇ ਜਾ ਸਕਦੇ। ਜੇ ਕੋਈ ਸਾਨੂੰ ਇੱਕ ਅੱਧਾ ਗੁਣ ਮਿਲ ਜਾਂਦਾ ਨਾ, ਕੋਈ ਅਸੀਂ ਆਪਣੇ ਹਉਮੇ 'ਚ ਆ ਜਾਂਦੇ ਵੀ ਮੇਰੇ ਕੋਲ ਆ ਗੁਣ, ਇਹ ਵੀ ਪਰਮਾਤਮਾ ਦਾ ਦਿੱਤਾ, ਸਭ ਗੁਣ ਤੇਰੇ। ਮਹਾਰਾਜ ਕਹਿੰਦੇ ਇਹ ਗੁਣ ਸਾਰੇ ਤੇਰੇ ਨੇ। ਜੇਬਾ ਏਕ ਕਵਨ ਗੁਣ ਕਹੀਐ, ਕਿੰਨੇ ਕੁ ਤੇਰੇ ਗੁਣਾਂ ਨੂੰ ਬਿਆਨ ਹੀ ਨਹੀਂ ਕਰ ਸਕਦੀ ਹੈ ਜੇਬਾ। ਇਸ ਕਰਕੇ ਭਾਵੇਂ ਲੱਖਾਂ ਜੀਬਾਂ ਹੋ ਜਾਣ ਤਾਂ ਵੀ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ, ਤੂੰ ਬੇਅੰਤ ਹੈ, ਉਹਦੇ ਗੁਣ ਵੀ ਬੇਅੰਤ ਨੇ। ਇਸ ਕਰਕੇ ਜੀਭਾ ਏਕ ਹੈ, ਬੰਦਾ ਕਹਿੰਦਾ ਵੀ ਮੈਂ ਬੜਾ ਗੁਣੀ ਹਾਂ, ਮੈਂ ਬੜਾ ਗਿਆਨੀ ਹਾਂ, ਉਹ ਥੋੜ੍ਹੇ ਜਿਹੇ ਗੁਣ ਪਰਮਾਤਮਾ ਦਿੰਦਾ, ਉਹ ਗੁਣਾਂ ਨੂੰ ਗਾਇਨ ਕਰਕੇ ਹੀ ਹਉਮੇ 'ਚ ਆ ਜਾਂਦਾ। ਗੁਣ ਵੀ ਇੱਕ ਹਉਮੇ ਦਾ ਕਾਰਨ ਹਨ, ਜਿਹੜੇ ਅਸੀਂ ਗੁਣ ਸਮਝ ਲਏ ਵੀ ਮੇਰੇ ਆ, ਇਹ ਗੁਣ ਪਰਮਾਤਮਾ ਦੇ ਆ ਸਾਰੇ, ਸਭ ਗੁਣ ਤੇਰੇ, ਆਪਣੇ ਤਾਂ ਔਗਣ ਨੇ। ਜਦੋਂ ਅਸੀਂ ਦੇਖਾਂਗੇ ਆਪਣੇ ਅੰਦਰ, ਝਾਤੀ ਮਾਰਾਂਗੇ, ਫਿਰ ਪਤਾ ਲੱਗੂ ਸਾਡੇ 'ਚ ਬਹੁਤ ਔਗਣ ਆ, ਫਿਰ ਅਸੀਂ ਸ਼ਰਨ 'ਚ ਆ ਕੇ ਬੇਨਤੀਆਂ ਕਰਾਂਗੇ। ਮਹਾਰਾਜ ਆਪਣੇ ਅੰਦਰ ਦੇਖਦਾ ਹੀ ਨਹੀਂ ਬੰਦਾ, ਸਾਰੀ ਉਮਰ ਦੂਜੇ ਅੰਦਰ ਹੀ ਦੇਖਦਾ, ਸਾਨੂੰ ਦੂਜੇ ਦੇ ਔਗਣ ਦਿਸਦੇ ਨੇ, ਆਪ ਦੇ ਅੰਦਰ ਗੁਣ ਦਿਸਦੇ ਨੇ।
ਜਦੋਂ ਅਸੀਂ ਗੁਰੂ ਦੀ ਮੱਤ ਗੁਰੂ ਦੀ ਐਨਕ ਲੈ ਕੇ ਦੇਖਾਂਗੇ ਨਾ, ਫਿਰ ਸਾਨੂੰ ਬਾਹਰ ਦੂਜੇ ਦੇ ਵਿੱਚ ਵੀ ਗੁਣ ਦਿਸਣਗੇ ਅਤੇ ਆਪਦੇ ਅੰਦਰ ਜੋ ਦੇਖਾਂਗੇ ਹਮ ਅਵਗੁਣ ਭਰੇ। ਫਿਰ ਬੇਨਤੀ ਕਰਾਂਗੇ ਵਾਹਿਗੁਰੂ ਮੈਂ ਤਾਂ ਅਵਗੁਣਾਂ ਦਾ ਭਰਿਆ ਹੋਇਆ, ਪਤਾ ਨਹੀਂ ਕਿੰਨੇ ਕੁ ਅਵਗੁਣ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ। ਹੁਣ ਸਾਡੇ ਮਨ ਦੀ ਖੁਰਾਕ ਅੰਮ੍ਰਿਤ ਹੈ, ਅਸੀਂ ਕੀ ਖਾ ਰਹੇ ਹਾਂ? ਵਿਖਿਆ, ਵਿਖਿਆ ਕਹਿੰਦੇ ਨੇ ਆ ਮਾਇਆ ਅਨੁਸਾਰ ਸੰਸਾਰ ਨੂੰ, ਇਹ ਨੇਤਰਾਂ ਨਾਲ ਦੇਖ ਰਹੇ ਹਾਂ, ਅੱਖਾਂ ਰਾਹੀਂ ਖਾ ਰਹੇ ਹਾਂ ਵਿਖਿਆ, ਕੰਨਾਂ ਰਾਹੀਂ ਵਿਖਿਆ ਸੁਣ ਰਹੇ ਹਾਂ, ਰਸਨਾਂ ਰਾਹੀਂ ਵਿਖਿਆ ਬੋਲ ਰਹੇ ਹਾਂ, ਫਿੱਕੇ ਬੋਲ ਬੋਲਣੇ, ਰਸਨਾਂ ਦੁਆਰਾ ਉਹਦੀ ਉਸਤਤ ਕਰਨੀ, ਇਹ ਅੰਮ੍ਰਿਤ ਬਚਨ ਬੋਲਣੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ। ਕਿਉਂ ਖਾਧੀ, ਕਿਵੇਂ ਖਾ ਰਹੇ ਹਾਂ? ਕਹਿੰਦੇ ਮਾਇਆ ਮੋਹ ਭਰਮ ਪੈ ਭੂਲੇ, ਕਹਿੰਦੇ ਅਸੀਂ ਮੋਹ 'ਚ ਪੈ ਗਏ ਹਾਂ ਇੱਥੇ ਆ ਕੇ, ਪਦਾਰਥਾਂ ਦਾ ਮੋਹ, ਸੰਸਾਰ ਦਾ ਸਾਰਾ ਮੋਹ ਹੀ ਆ। ਮਾਇਆ ਮੋਹ ਭਰਮ ਪੈ ਭੁੱਲੇ, ਅਸੀਂ ਭਰਮ 'ਚ ਹਾਂ, ਅਸੀਂ ਭੁੱਲੇ ਹੋਏ ਹਾਂ। ਸੁੱਤਦਾਰਾ ਸਿਉਂ ਪ੍ਰੀਤ ਲਗਾਈ, ਅਸੀਂ ਪਰਿਵਾਰ 'ਚ ਬੱਚਿਆਂ 'ਚ ਪ੍ਰੀਤ ਪਾਈ ਹੋਈ ਆ, ਵਾਹਿਗੁਰੂ ਨਾਲ ਪ੍ਰੀਤ ਤਾਂ ਨਹੀਂ ਪੈਂਦੀ। ਸੁੱਤਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਆਹ ਸਭ ਤੋਂ ਵੱਡੀ ਗੱਲ ਜਿਹੜਾ ਸੰਗਤ ਚ ਗਿਆ। ਕੁੱਤਮ ਪੰਥ ਸੁਣਿਓ ਗੁਰਸੰਗਤ, ਤੇਹੇ ਮਲੰਤ ਜਮ ਤਰਾਸ ਮਟਾਈ। ਕਹਿੰਦੇ ਐਸੀ ਗੁਰੂ ਦੀ ਸੰਗਤ ਹੈ ਜਿੱਥੇ ਆ ਕੇ ਜਮਾਂ ਦੀ ਮਾਰ ਵੀ ਨਹੀਂ ਪੈ ਸਕਦੀ। ਜਮ ਤੁਹਾਡੇ ਨੇੜੇ ਨਹੀਂ ਆ ਸਕਦੇ, ਨਹੀਂ ਤਾਂ ਜਮ ਰੋਜ਼ ਕੁੱਟਦੇ ਨੇ, ਉਹ ਸਾਡੇ ਨਾਲ ਹੀ ਰਹਿੰਦੇ ਨੇ। ਹੁਣ ਜਮ ਕੀ ਆ? ਕਈ ਵਾਰ ਕਈ ਜੀਪ ਜਿੰਨਾ ਚਿਰ ਅਸੀਂ ਇਹ ਗੁਰਬਾਣੀ ਦਾ ਗੁੱਝੇ ਭੇਤ ਨਹੀਂ ਜਾਣਦੇ, ਉਨਾ ਚਿਰ ਸਾਨੂੰ ਪਤਾ ਨਹੀਂ ਲੱਗਦਾ। ਜਮ ਅੰਤ ਵੇਲੇ ਤਾਂ ਕੁੱਟਦੇ ਹੀ ਕੁੱਟਦੇ ਆ, ਜਮ ਸਾਨੂੰ ਰੋਜ਼ ਵੀ ਕੁੱਟਦੇ ਨੇ। ਉਹ ਕਿਵੇਂ ਮਨ ਨੂੰ ਕੁੱਟਦੇ ਨੇ? ਤਨ ਨੂੰ ਤਾਂ ਕੁੱਟਿਆ ਨਹੀਂ ਜਾਂਦਾ ਉਹਨਾਂ ਤੋਂ, ਕਿਉਂਕਿ ਮਨ ਦਾ ਖੇਲ ਹੈ, ਮਨ ਦੇ ਜਮ, ਮਨਾਂ ਦੀ ਖੇਡ, ਮਨ ਨੂੰ ਜਮ ਚੁੰਬੜੇ ਹੋਏ ਨੇ। ਕਿਹੜੇ ਆ? ਕਹਿੰਦੇ ਕਾਮ ਕ੍ਰੋਧ ਹੰਕਾਰਾ, ਇਹ ਤਿੰਨ ਜਮ ਨੇ ਜਿਹੜੇ ਸਾਨੂੰ ਰੋਜ਼ ਕੁੱਟਦੇ ਨੇ, ਅੰਤ ਸਮੇਂ ਇਹ ਸਾਨੂੰ ਪਕੜਨ ਦਾ ਕੰਮ ਕਰਦੇ ਨੇ। ਕਾਮ ਕ੍ਰੋਧ ਹੰਕਾਰਾ, ਇਹ ਜਮ ਕੀ ਸਰਕਾਰ ਹੈ? ਇਹ ਜਮ ਦੀ ਸਰਕਾਰ ਹੈ। ਕਹਿੰਦੇ ਮਨਮੁੱਖ ਜਮ ਮਗ ਪਾਇਆ, ਇਹ ਜਮਾਂ ਦਾ ਮਾਰਗ ਹੈ ਜੇ ਸਾਡਾ ਮਨ ਇਹਨਾਂ ਦਾ ਸਾਥ ਲੈਂਦਾ, ਕਾਮ ਕ੍ਰੋਧ ਹੰਕਾਰ ਦਾ। ਕਾਮ ਕ੍ਰੋਧ ਹੰਕਾਰ ਆ, ਇਹ ਜਮ ਕੀ ਸਰਕਾਰ ਹੈ? ਮਨਮੁੱਖ ਜਮ ਮਗ ਪਾਇਆ, ਜਿਹੜਾ ਮਨ ਦੀ ਮਤ ਨਾਲ ਚੱਲਦਾ ਉਹ ਇਹ ਰਾਹ 'ਤੇ ਚੱਲਦਾ, ਭਾਵੇਂ ਬਾਹਰੋਂ ਨਹੀਂ ਦਿਸਦਾ, ਅੰਦਰੋਂ ਚੱਲਦਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਦੀ ਮਤ ਲੈ ਕੇ ਜਿਹੜਾ ਗੁਰੂ ਦੇ ਰਸਤੇ 'ਤੇ ਚੱਲਦਾ, ਇੱਕ ਉੱਤਮ ਪੰਥ, ਉੱਤਮ ਪੰਥ ਜਿਹੜਾ ਹੈ ਉਹ ਇਹ ਮਾਰਗ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਮਾਰਗ 'ਤੇ ਚੱਲਣ ਵਾਲਿਆਂ ਦੇ ਉੱਤੇ ਮਾਰ ਪੈਂਦੀ ਹੈ, ਰੋਜ਼ ਮਨ ਦੁਖੀ ਹੁੰਦਾ। ਮਹਾਰਾਜ ਕਹਿੰਦੇ ਕਾਮ ਕ੍ਰੋਧ ਹੰਕਾਰ ਆ, ਇਹ ਜਮ ਕੀ ਸਰਕਾਰ ਹੈ? ਮਨਮੁੱਖ ਜਮ ਮਗ ਪਾਇਆ ਨੇ, ਜਿਹਨਾਂ ਦੂਜਾ ਭਾਉ ਪਿਆਰਾ, ਜਿਨ੍ਹਾਂ ਦੇ ਅੰਦਰ ਦੁਬਧਾ ਹੋਊਗੀ, ਨਫ਼ਰਤ ਹੋਊਗੀ, ਉਹ ਦੂਜੇ ਨਾਲ ਪਿਆਰ ਨਹੀਂ ਕਰਦੇ, ਉਹ ਆਪਦੇ ਆਪ ਨੂੰ ਚੰਗਾ ਸਮਝਦੇ, ਦੂਜਿਆਂ ਨੂੰ ਮਾੜਾ ਸਮਝਣਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਵਾਹਿਗੁਰੂ ਜੇਬਾ ਏਕ ਕਵਣ ਗੁਣ ਕਹੀਏ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਿਆ ਅੱਜ ਤੱਕ। ਕਈ ਵਾਰ ਬੰਦੇ ਨੂੰ ਕੁਛ ਗੁਣ ਮਿਲ ਜਾਂਦੇ ਨੇ, ਉਹ ਗੁਣਾਂ ਨੂੰ ਗਾਇਨ ਕਰਕੇ ਹਉਮੇ 'ਚ ਆ ਜਾਂਦਾ, ਇਹ ਹਉਮੇ ਆ ਵੀ ਮੈਨੂੰ ਗੁਣ, ਇਹ ਗੁਣ ਤਾਂ ਤੇਰੇ ਆ ਵਾਹਿਗੁਰੂ। ਇਸ ਕਰਕੇ ਜੇਬਾ ਏਕ ਹੈ, ਇੱਕ ਜੀਵ ਨਾਲ ਤੇਰੇ ਗੁਣ ਨਹੀਂ ਬਿਆਨ ਕੀਤੇ ਜਾ ਸਕਦੇ, ਤੂੰ ਬੇਸ਼ੁਮਾਰ ਬੇਅੰਤ ਸੁਆਮੀ। ਗੁਰੂ ਅਰਜਨ ਦੇਵ ਜੀ ਕਹਿੰਦੇ ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਤੇਰਾ ਕੋਈ ਸੁਮਾਰ ਦੂਸਰਾ ਪੰਨਾ ਨਹੀਂ ਪਾਇਆ ਜਾ ਸਕਦਾ। ਸੁਆਮੀ ਵਾਹਿਗੁਰੂ, ਤੇਰਾ ਅੰਤ ਨਾ ਕਿਨ ਹੀ ਲਈ ਹੈ, ਤੇਰਾ ਅੰਤ ਅੱਜ ਤੱਕ ਕੋਈ ਪਾ ਨਹੀਂ ਸਕਿਆ, ਉਹਨੂੰ ਪਾ ਸਕਿਆ, ਉਹਦਾ ਅੰਤ ਨਹੀਂ ਪਾ ਸਕਿਆ। ਗੁਰੂ ਅਰਜਨ ਦੇਵ ਜੀ ਨੇ ਉਹਨੂੰ ਪਾਇਆ, ਜਿਵੇਂ ਤੀਜੇ ਪਾਤਸ਼ਾਹ ਨੇ ਪਾਇਆ ਨਾ, ਉਹ ਕਹਿੰਦੇ ਆਨੰਦ ਪਿਆ ਮੇਰੀ, ਮੈਂ ਸਤਿਗੁਰੂ ਮੈਂ ਪਾਇਆ, ਪਰ ਸਤਿਗੁਰ ਦਾ ਅੰਤ ਨਹੀਂ ਪਾਇਆ ਕਿਸੇ ਨੇ ਅੱਜ ਤੱਕ। ਤਾਂ ਕਰਕੇ ਕਹਿੰਦੇ ਨੇ ਤੇਰਾ ਅੰਤ ਨਾ ਕਿਨ ਹੀ ਲਈ ਹੈ ਰਹਾਓ। ਕੋਟ ਅਪਰਾਧ ਹਮਾਰੇ ਖੰਡਹੋ, ਅਣਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ। ਮਹਾਰਾਜ ਕਹਿੰਦੇ ਉਹ ਪਾਪਾਂ ਨੂੰ ਖੰਡਣ ਵਾਲਾ ਹੈ, ਉਹਦਾ ਪਰਮੇਸ਼ਰ ਦਾ ਨਾਮ ਹੈ ਜਿਹੜਾ, ਉਹ ਪਾਪਾਂ ਨੂੰ ਖੰਡਣ ਵਾਲਾ ਹੈ, ਜਿਹੜਾ ਉਹਦਾ ਨਾਮ ਜਪਦਾ ਨਾ ਉਹਦੇ ਪਾਪ ਖੰਡਨ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਕੋਟ ਅਪਰਾਧ, ਸਾਡੇ ਪਤਾ ਨਹੀਂ ਕਿੰਨੇ ਜਨਮਾਂ ਜਨਮਾਂ ਦੇ ਕੀਤੇ ਹੋਏ ਕੋਟ ਪਾਪ, ਮਹਾਰਾਜ ਕਹਿੰਦੇ ਇਹ ਤੁਸੀਂ ਖੰਡਨ ਕਰ ਸਕਦੇ ਹੋ। ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਹੈ। ਗੁਰੂ ਅਰਜਨ ਦੇਵ ਜੀ ਜਦੋਂ ਸ਼ਰਨ 'ਚ ਗਏ, ਉਹਨਾਂ ਨੇ ਗਾਲਣਾ ਲਾ ਲਿਆ, ਪਿੱਛੇ ਦੇਖਿਆ ਬੜਾ ਲੰਬਾ ਸਮਾਂ ਅਸੀਂ ਸੰਸਾਰ ਦੇ ਵਿੱਚ ਕਰੋੜਾਂ ਹੀ ਪਾਪ ਕੀਤੇ, ਤੂੰ ਖੰਡਨ ਕਰ ਦਿੰਦਾ। ਇਸ ਕਰਕੇ ਅਣਕ ਵਿਧੀ ਸਮਝਾਵੋ, ਉਹ ਸਾਨੂੰ ਸਮਝਾ ਰਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨ ਨੂੰ ਸਮਝਾ ਰਹੀ ਹੈ। ਦੇਖੋ
ਅਲੱਗ ਅਲੱਗ ਤਰੀਕਿਆਂ ਨਾਲ ਸਮਝਾਇਆ ਜਾ ਰਿਹਾ। ਅੱਜ ਦੇ ਸ਼ਬਦ ਜੀ ਦੋ ਤਰੀਕੇ, ਪਤੀ ਪਤਨੀ ਦਾ ਰਿਸ਼ਤਾ, ਦੂਜਾ ਬੱਚੇ ਦਾ ਅਤੇ ਪਿਤਾ ਦਾ ਰਿਸ਼ਤਾ ਸਮਝਾਤਾ ਅੱਜ ਦੇ ਸ਼ਬਦ ਜੀ, ਹਮ ਮੁਬਾਰਕ ਤੁਮਰੇ ਧਾਰੇ। ਇਸ ਕਰਕੇ ਉਹ ਵਾਹਿਗੁਰੂ ਬੜੇ ਤਰੀਕਿਆਂ ਨਾਲ ਸਮਝਾ ਰਿਹਾ ਸਾਨੂੰ ਵੀ ਕਿਸੇ ਤਰੀਕੇ ਨਾਲ ਸਮਝ ਜਾਣ। ਗੱਲ ਇੱਕੋ ਹੀ ਆ ਗੁਰਬਾਣੀ ਦੇ ਵਿੱਚ, ਜਿਹਨੂੰ ਕਹਿੰਦੇ ਨਾ ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਝੱਕਣਾ ਝਾਕ, ਜਿਹਨੂੰ ਇੱਕ ਗੱਲ ਸਮਝ ਆ ਗਈ ਉਹ ਸਾਰੇ ਤਰੀਕੇ ਹੀ ਉਹਨੂੰ ਸਮਝ ਆ ਗਏ। ਇਹ ਅਲੱਗ ਅਲੱਗ ਵਿਧੀਆਂ ਦੁਆਰਾ ਗੁਰਬਾਣੀ ਦੇ ਵਿੱਚ ਵੀ ਅਲੱਗ ਅਲੱਗ ਭਾਸ਼ਾ 'ਚ ਵੀ ਕੋਈ ਕਿਸੇ ਭਾਸ਼ਾ ਦਾ ਹੋਊਗਾ ਉਹ ਕਿਸੇ ਭਾਸ਼ਾ ਨੂੰ ਜਾਣਦਾ ਹੋਊ ਇਹ ਸਮਝ ਜਾਣ। ਗੱਲ ਤਾਂ ਇੰਨੀ ਹੋਈ ਆ ਵੀ ਇਹਨਾਂ ਨੂੰ ਪਤਾ ਲੱਗ ਜਾਵੇ। ਇਸ ਕਰਕੇ ਅਣਕ ਵਿਧੀ ਸਮਝਾਵੋ, ਪਤਾ ਨਹੀਂ ਕਿੰਨੀਆਂ ਕੁ ਵਿਧੀਆਂ ਦੁਆਰਾ ਤੂੰ ਸਾਨੂੰ ਸਮਝਾ ਰਿਹਾ। ਹਮ ਅਗਿਆਨ ਅਲਪ ਮਤ ਤੋਰੀ ਤੁਮ ਆਪਣ ਬਿਰਦ ਰਖਾਵੋ, ਸਾਡੀ ਮਤ ਨਹੀਂ ਹੈ ਇੰਨੀ ਕਿ ਅਸੀਂ ਤੈਨੂੰ ਸਮਝ ਸਕੀਏ, ਤੇਰੀ ਗੱਲ ਨੂੰ ਵੀ ਸਮਝ ਸਕੀਏ। ਹਮ ਅਗਿਆਨ, ਇਹ ਬੇਨਤੀਆਂ ਕਰਨ ਦੇ ਤਰੀਕੇ ਆ ਗੁਰੂ ਅੱਗੇ। ਅਲਪ ਮਤ ਥੋੜ੍ਹੀ, ਸਾਡੀ ਤਾਂ ਮਤ ਹੀ ਹੈ ਨਹੀਂ ਕਿ ਵੀ ਤੇਰੀ ਗੱਲ ਨੂੰ ਅਸੀਂ ਸਮਝ ਸਕੀਏ। ਤੂੰ ਆਪ ਹੀ ਕਿਰਪਾ ਕਰਕੇ, ਤੇਰਾ ਸੁਭਾਅ ਹੈ ਤੂੰ ਹੀ ਫਿਰ ਇਹ ਸਾਡੀ ਗੱਲ, ਤੇਰੀ ਜਿਹੜੀ ਗੱਲ ਸਾਡੇ ਹਿਰਦੇ 'ਚ ਵੱਸ ਜਾਵੇ। ਆਪਣ ਬਿਰਧ ਰਖਾਵੋ, ਤੇਰਾ ਸੁਭਾਅ ਹੈ ਜਿਹੜਾ ਤੇਰੀ ਸ਼ਰਨ 'ਚ ਆ ਜਾਂਦਾ ਉਹਨੂੰ ਤੂੰ ਕੰਠ ਨਾਲ ਲਾ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਸੁਭਾਅ ਹੈ, ਕਹਿੰਦੇ ਸ਼ਰਨ ਆਵੇ ਤਾਂ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਹੁਣ ਜਿਹੜੀ ਸ਼ਰਨ ਹੈ ਇੱਕ ਦੀ ਲੈਣੀ ਹੈ, ਇੱਕੋ ਗੁਰੂ ਹੈ ਇੱਕੋ ਹੀ ਪਰਮਾਤਮਾ ਹੈ। ਇਸ ਕਰਕੇ ਜਿਹੜੇ ਸ਼ਰਨ 'ਚ ਆ ਜਾਂਦੇ ਨੇ, ਸਾਡਾ ਮਨ ਕਿਸੇ ਦੂਜੇ ਦੀ ਸ਼ਰਨ 'ਚ ਹੁੰਦਾ, ਦੂਜੇ ਦੀ ਟੇਕ ਹੁੰਦੀ ਹੈ, ਸਾਨੂੰ ਕਿਸੇ ਨਾ ਕਿਸੇ ਦਾ ਆਸਰਾ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਤੁਮਰੀ ਸ਼ਰਨ ਤੁਮਾਰੀ ਆਸਾ, ਆਸਾ ਵੀ ਪਰਮਾਤਮਾ 'ਤੇ ਰੱਖਣੀ ਹੈ, ਇੱਕੋ ਹੀ ਆਸ ਪਰਮਾਤਮਾ 'ਤੇ ਵੀ ਮੈਂ ਜੋ ਵੀ ਹੈ ਉਹ ਮੇਰੀ ਹਰ ਇੱਕ ਆਸਾ ਪੂਰੀ ਕਰਦਾ। ਜਿਹਨੂੰ ਮਹਾਰਾਜ ਕਹਿੰਦੇ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤਾਂ ਸਰਬ ਸੁੱਖ ਪਾਵੇ ਮੇਰੇ ਮਨਾਂ। ਇਸ ਕਰਕੇ ਆਸਾ ਵੀ ਸਾਡੀਆਂ ਸਾਰੀਆਂ ਉਹੀ ਪੂਰੀਆਂ ਕਰਦਾ। ਤੁਮ ਹੀ ਸੱਜਣ ਸਹੇਲੇ, ਉਹੀ ਸਾਡਾ ਮਿੱਤਰ ਹੈ, ਅਸਲੀ ਸੱਜਣ ਹੈ, ਹੋਰ ਕੋਈ ਦੁਨੀਆਂ 'ਚ ਬਾਕੀ ਸੱਜਣ ਸਾਰੇ ਇਹ ਤਨ ਤੱਕ ਦੇ ਸੱਜਣ ਆ, ਇਹ ਮਨ ਦਾ ਸੱਜਣ ਪਰਮਾਤਮਾ ਹੈ। ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਹੇ ਵਾਹਿਗੁਰੂ ਮੈਂ ਤੇਰੀ ਸ਼ਰਨ 'ਚ ਆ ਗਿਆ, ਤੂੰ ਰੱਖਿਆ ਕਰਦਾ ਜਿਹੜਾ ਤੇਰੀ ਸ਼ਰਨ 'ਚ ਆਉਂਦਾ, ਰੱਖਣ ਹਾਰਾ। ਇਸ ਕਰਕੇ ਮੇਰੀ ਤੂੰ ਰੱਖ, ਦਿਆਲੂ ਹਾਂ ਤੂੰ, ਕਿਰਪਾਲੂ ਹਾਂ, ਮੈਂ ਤੇਰੇ ਘਰ ਦਾ ਗੋਲਾ, ਮੈਂ ਗੁਲਾਮ ਹਾਂ, ਤੇਰੇ ਘਰ ਦਾ ਦਾਸ ਹਾਂ, ਚਾਕਰ ਹਾਂ, ਨੌਕਰ ਹਾਂ। ਇਸ ਕਰਕੇ ਇਸ ਚੌਕਰ ਚਾਕਰ ਨੌਕਰ 'ਤੇ ਬੇਨਤੀ ਹੈ, ਤੂੰ ਆਪਣੇ ਕੰਮ 'ਤੇ ਲਾ ਲਾ। ਜਿਹਦੇ 'ਤੇ ਉਹ ਕਿਰਪਾ ਕਰਦਾ, ਜੋ ਜਿਹਦੇ 'ਤੇ ਪਰਮਾਤਮਾ ਕਿਰਪਾ ਕਰਦਾ ਉਹਨੂੰ ਆਪਣੇ ਕੰਮ 'ਤੇ ਲਾ ਲੈਂਦਾ। ਉਹਦਾ ਕੰਮ ਕੀ ਹੈ? ਉਹਦੀ ਉਸਤਤ, ਉਹਦੀ ਗਾਇਨ ਕਰਕੇ, ਜਿਵੇਂ ਵੀ ਉਹਦੀ ਉਸਤਤ ਕਰਦੇ ਹਾਂ ਆਪਾਂ, ਹੁਣ ਗੁਰਮੁਖਾਂ ਪਾਸੋਂ ਆਪਾਂ ਅੰਮ੍ਰਿਤਮਈ ਕੀਰਤਨ ਸਰਵਣ ਕਰਨਾ, ਇਹ ਵੀ ਉਹਦੀ ਉਸਤਤ ਹੈ, ਕੀਰਤਨ ਕੀਰਤੀ। ਇਸ ਕਰਕੇ ਜਿਹਦੇ 'ਤੇ ਤੂੰ ਕਹਿੰਦੇ ਬਖਸ਼ਿਸ਼ ਕਰ ਦਿੰਦਾ, ਤੂੰ ਆਪਣੇ ਗੁਣਾਂ ਨੂੰ ਗਾਇਨ ਕਰਨ ਲਾ ਦਿੰਦਾ, ਇਹ ਤੇਰੀ ਰਹਿਮਤ ਹੈ। ਉਹਦੀ ਰਹਿਮਤ ਦਾ ਸਦਕਾ ਆਪਾਂ ਸਾਰੇ ਇਕੱਠੇ ਹੁੰਦੇ ਹਾਂ ਸਤਿਗੁਰ ਦੀ ਹਜ਼ੂਰੀ 'ਚ। ਗੁਰੂ ਕਿਰਪਾ ਕਰਨ, ਗੁਰਬਾਣੀ ਗਾਦ ਬੋਧ ਦਾ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣ ਹਾਰਾ ਬਖਸ਼ ਦੇਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗਾਉੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਸ ਬੇਸੰਪਰ ਇੱਕ ਨਾਮ ਜਪਤ ਅਗਣਿਤ ਅਨੇਕ ਵੇਦ ਪੁਰਾਣ ਸਿਮਰਤ ਸਦਾਖਿਆਰ ਕੀਨੇ ਰਾਮ ਨਾਮ ਇੱਕ ਆਖਿਆਰ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨ ਆਵੇ ਕਾਂਖੀ ਏਕ ਦਰਸ ਤੁਹਾਰੋ ਨਾਨਕ ਹੁਣ ਸੰਗ ਮਹਿ ਉਦਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਉਤਰੈ ਪ੍ਰਭ ਸਿਮਰਤ ਕਸ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਣਦਨ ਜਾਗੇ ਪ੍ਰਭ ਕੈ ਸਿਮਰਨ ਪਹੋ ਨਾਮ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਬਿਣਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦੁਰਗੇ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾਏ ਪ੍ਰਭ ਕੈ ਸਿਮਰਨ ਸਭ ਕੇ ਸੁਜਾਏ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨ ਲਾਵ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਭ ਕਰਾਜੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰੈ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੇ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੂਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਾਨਵ ਜਿਨ ਕੋ ਪ੍ਰਭ ਮਾਇਆ ਨਾਨਕ ਤਿਨ ਜਾਨਵ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੋਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨ ਸਿਮਰ ਸਿਮਰ ਹਰ ਕਾਰਨ ਕਰਨ ਹਰ ਸਿਮਰਨ ਕੀਓ ਸਗਲ ਆਕਾਰ ਆਓ ਹਰ ਸਿਮਰਨ ਮੈਂ ਆਪ ਨਿਰੰਕਾਰ ਆਓ ਕਰ ਕਿਰਪਾ ਜਿਸ ਆਪ ਜਾਓ ਨਾਨੇ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਣ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਿਲ ਹੋਵੇ ਅਤ ਪਾਰੀ ਹਰ ਕੋ ਨਾਮ ਔਖਿਨ ਮਹਿ ਉਦਾਰੀ ਅਨਕ ਪੁਨਹਿ ਚਨ ਕਰਤ ਨਹੀਂ ਤਰੇ
ਹਰਿ ਕੋ ਨਾਮ ਕੋਟ ਪਾਵ ਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵ ਸੂਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰਿ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਦ ਨਾਮ ਪਰੈ, ਹਰਿ ਕਾ ਨਾਮ ਜਪਤ ਨੇਸੋ ਤਰਿਅਨ ਕੁਮਾਇਆ, ਰੰਗ ਤਿਖ ਨ ਬੁਝਾਵੇ, ਹਰਿ ਕਾ ਨਾਮ ਜਪਤ ਆਖਾਵੈ, ਜੇ ਮਾਰਗਿ ਉਜਾਤਿ ਅਕੇਲਾ, ਤੈ ਹਰਿ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਨਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਤ ਪਾਈ ਆਏ, ਸੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਈ, ਅਨਕ ਬਿਗੰਜ ਆਏ ਸੰਗਾਰੇ, ਹਰਿ ਕਾ ਨਾਮ ਤਤਕਾਲ ਉਦਾਰੇ, ਅਨਕ ਜੋ ਜਨਮੇ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ, ਹੋ ਮੈਲਾ ਮਲ ਕਬ ਹੁਨਾ ਧੋਵੇ, ਹਰਿ ਕਾ ਨਾਮ ਕੋਟ ਪਾਪ ਖੋਵੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧਕੈ ਸੰਗ, ਜਿਹ ਮਾਰ ਕੇ ਗਨੈ ਜਾਹੇ ਨਾ ਕੋਸਾ, ਹਰਿ ਕਾ ਨਾਮ ਉਆ ਸੰਗ ਤੋਸਾ, ਜੈ ਭੈਂਡੇ ਮਾਂ ਅੰਧ ਗੁਬਾਰਾ, ਹਰਿ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸੇ ਜਾਨੂੰ, ਹਰਿ ਕਾ ਨਾਮ ਓ ਤੈ ਨਾਲ ਪਛਾਣੂੰ, ਜੈ ਮਹਾਂ ਭਿਆਣ ਤਪਤ ਬਹੁ ਖਾਮ ਓ ਤੈ, ਹਰਿ ਕੇ ਨਾਮ ਕੀ ਤੁਮਿਓ ਪਰਸ਼ਾਮ ਓ, ਜਹਾਂ ਤਿਰਖਾ ਮਨ ਤੁਜ ਆ ਕਰਖੈ, ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੇ ਨਾਮ ਉਦਰੇ ਜਨ ਕੋਟ, ਹਰਿ ਜਸ ਕਰਤ ਸੰਤ ਦਿਨ ਰਾਤ, ਹਰਿ ਹਰਿ ਔਕਦ ਸਾਧਕ ਮਾਤ, ਹਰਿ ਜਨ ਕੈ ਹਰਿ ਨਾਮ ਨਿਧਾਨ, ਪਾਰ ਬਿਨ ਕੀਨੋ ਦਾਨ, ਮੰਤਰ ਰੰਗ ਰਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਬਿਵੇਕੈ, ਹਰਿ ਕਾ ਨਾਮ ਜਨਕੋ ਮੁਕਤ ਜੁਗਤਾਉ, ਹਰਿ ਕੇ ਨਾਮ ਜਨਕੋ ਤ੍ਰਿਪਤ ਭੁਗਤਾਉ, ਹਰਿ ਕਾ ਨਾਮ ਜਨਕਾ ਰੂਪ ਰੰਗ, ਹਰਿ ਨਾਮ ਜਪਤ ਕਬ ਪਰੇ ਨ ਭੰਗ, ਹਰਿ ਕਾ ਨਾਮ ਜਨਕੀ ਵਡਿਆਈ, ਹਰਿ ਕੇ ਨਾਮ ਜਨ ਸੋਭਾ ਪਾਈ, ਹਰਿ ਕਾ ਨਾਮ ਜਨਕੋ ਭੋਗ ਯੋਗ, ਹਰਿ ਨਾਮ ਜਪਤ ਕਸ ਨਾਹੇ ਵਿਯੋਗ, ਜਨਰਤ ਹਰਿ ਨਾਮ ਕੀ ਸੇਵਾ, ਨਾਨਕ ਪੂਜੈ ਹਰਿ ਹਰਿ ਦੇਵ, ਹਰਿ ਹਰਿ ਜਨ ਕੇ ਮਾਲ ਖਜੀਨਾ, ਹਰ ਧਨ ਜਨਕੁਆ ਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨੇ ਅਵਰ ਨ ਜਾਣੀ, ਓਤ ਭੋਜਨ ਹਰ ਰਸ ਰਾਤੇ, ਸੁਣ ਸਮਾ ਨਾਮ ਰਸ ਮਾਤੇ, ਅੱਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਸਭੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇ ਤੇ ਤਰੈ ਪਾਰ ਜਾਤੇ, ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਉਦਰਤ ਸਭ ਨਸੈ, ਸੰਤ ਕਾ ਸੰਗ ਬੁੜਭਾਗੀ ਪਾਈ ਆਏ, ਸੰਤ ਕੀ ਸੇਵਾ ਨਾਮ ਧਿਆਈ ਆਏ, ਨਾਮ ਤੋਲ ਕਾ ਸੇਵਨ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ, ਬਹੁ ਸਾਸ ਤਰ ਬਹੁ ਸਿਮਰਤੀ ਪੇਕੇ ਸਰਬ ਟੋਲ, ਪੁਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ, ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ, ਸਾਸ ਤਰ ਸਿਮਰਤ ਵਖਿਆਣ, ਜੋਗ ਅਭਿਆਸ ਕਰਮ ਧਰਮ ਕਿਰਿਆ, ਸੁਰ ਤਿਆਗ ਬੰਨ ਮਦੇ ਫਰਿਆਨਕ ਪ੍ਰਕਾਰ, ਕੀਏ ਬਹੁ ਜਤਨ ਪੁੰਨ ਦਾਨ ਹੋਮੇ ਬਹੁ ਰਤਨ, ਸ੍ਰੀ ਕਟਾਇ ਹੋਮੇ ਕਰ ਰਾਤੀ, ਵਰਤਨੇਮ ਕਰੇ ਬਹੁ ਪਹਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਨੌ ਖੰਡ ਪ੍ਰਿਥਮੀ ਫਿਰ ਚਿਰ ਜੀਵੈ, ਮਹਾਂ ਉਦਾਸ ਤਪੀਸਰ ਥੀਵੇ ਅਗਨ ਮਾਹੇ, ਹੋ ਮਤ ਪ੍ਰਾਣ ਕਣਕ ਅਸਵ ਹੈ ਬ੍ਰਪੁਮ ਦਾਨ, ਨਿਉਲੀ ਕਰਮ ਕਰੇ ਬਹੁ ਆਸਣ, ਜੈਨ ਮਾਰਗ ਸੰਜਮਿਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਵੀ ਹੋਮੇ ਮੈਲ ਜਾਵੇ, ਹਰਿ ਕੇ ਨਾਮ ਸੰਸਾਰ ਕਸ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਬ ਗੁਮਾਨ ਨਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲਾਂ ਤਨ ਤੇ ਜਾ, ਤਿਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬ ਹੁਨਾ ਵੇਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੋਧ ਕਹਾਂ ਹੋਏ ਕਾਚੀ ਪੀਤ, ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੈ ਪਤਤ ਬਹੁ ਮੂਚ, ਬਹੁਤ ਸਿਆਣਪ ਜਮਕਾ ਪਾਉ, ਵਿਆਪੇ ਅਨਕ ਜਤਨ ਕਾਰ, ਤ੍ਰਿਸ਼ਣਨਾ ਧਰਾਪੇ ਪੇਖ ਅਨੇਕ, ਅਗਨ ਨਹੀਂ ਬੁਝੈ ਕੋਟ ਉਪਾਵ, ਦਰਗੇ ਨਹੀਂ ਸੁਜੈ ਸੂਟ, ਸ ਨਾਹੀ ਊਬ ਪਿਆਲ, ਮੋਹੇ ਵਿਆਪੇ ਮਾਇਆ ਜਾਲ, ਵਰਕਰ ਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰਿ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੋ ਪਹਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੇ, ਜੇ ਕੋਈ ਆਪਣਾ ਦੁੱਖ ਮਿਟਾਵੈ, ਹਰਿ ਹਰਿ ਨਾਮ ਹਿਰਦੈ ਸਦ ਗਾਵੈ, ਜੇ ਕੋਈ ਆਪਣੀ ਸੋਭਾ ਲੋਰੇ ਸਾਧ ਸੰਗ, ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਖੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੇ ਅਭਿਮਾਨ,
आप सिखो जो जाने नीचा सो ज्ञानिया सत ऊचा जाका मन होए सगल कीरीना हर हर नाम तेन खट खट चीना मन अपने ते बरा मेटाना पेके सगल सृष्ट साजना सुख दुख जन साम दृष्टेता नानक पाप पुन नहीं लेपा नृतन कहो तन तेरो नाव निथा विको नाव तेरा था निमान को प्रभ तेरो मान सलकटा को देव हो दान करन करावन हार स्वामी सगल कटा के अंतर जामी अपनी गत मेत जन हो आपे अपन संग आप रवराते तुमरी उस तत् तुम ते होए नान कैवर ना जान सकोए सर्व धर्म सृष्ठ धर्म हर को नाम जप निर्मल कर्म सल क्रिया में उत्तम क्रिया साध संग दुर्मत माल हिरिया सगल उद्यम है उद्यम भला हर का नाम जपो जी सदा सगल बानी मैं अमृत बानी हर को जस सुन रसन बखानी सगल थान ते ओहे उत्तम थान ओ नानक जेह काट वसे हर नाम सलोक निर्गुनियार एया न्या सो प्रभ सदा समाल जिनकिया ते चीत राखो नानक निब ही नाल अष्टपदी रमैया के गुण चेत परानी कवन मूलते कमंड दृष्टानी जंतु साज सवार सिंगारिया गर्भ अगन मै जने उभारिया बार बिवसता तुझे प्यारे दूध पर जोबन भोजन सुख सूद बिरद पहाऊ प्रसाग सैन मुख अपयाओ बैठ खाओ दैन एह निर्गुण गुण कसु ना बूझे बख्श लिओ तू नानक सीजे जय प्रसाद तरुप सुख बसाय सुद प्राद मीत बनता संग हसाय जय प्रसाद पीव शीतल जला सुखदाई पमण पाव के अमला जय प्रसाद भोगे सब रसा सगल समग्री संग सात बसाव दिन हसत पाव करन नेत्र रसना तिसे त्याग अबर संग रचना से दुख मूड अंद व्यापे नानका डलिहो प्रव्यापे आदि अंत जो राखन हार तिस स्यों प्रीत न कर गुवार जा किसे व नाम निद पावै तासु मूड़ा मन नहीं लावै जो ठाकुर सद सदा हजूरे ता कोई अंदा जान तदूर जा कि ठहर पावे दरगी मान तिस बसारय मगद अजान सदा सदा पूर्ण हार नानक राखन हार अपार रतन त्याग कौडी संग रचय साच छोड़ झूठ संग मचय जो सुना सो स्थिर कर माने जो हुवन सु दूर पराने छोड़ जाए तिस का श्रम करै संग सहाई तिस पार हरे चंद्र लेप उतारे तोय गर तब प्रीत पसम संग होय अंधकूप मैं पतत बिकराल नानक काड लेहो प्रभ दयाल करतूत पशु की मानस जात लोक पचारा करै दिन रात बहर भेक अंतर माल माया सपस नाहीं काश करे।

ਸੰਗ ਸਹਾਈ ਸੁਆਮਿਨਾ ਚੀਤ ਜੋ ਬੈਰਾਈ ਤਾ ਸੁ ਪ੍ਰੀਤ ਬਲੁਆ ਕੇ ਗ੍ਰਹਿ ਪੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨ ਮਨਹਿ ਪ੍ਰਤੀਤ ਕਾਲੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋ ਐਂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਾਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਾਹਿਬ ਤੇਰੀ ਰਾਸ ਤੁਮ ਆਦਿ ਪਿਤਾ ਬਾਲਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੁਹਾਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਸੋੜ ਖੈ ਲਾਗਿਆ ਨੈ ਸੁਆਏ ਨਾਨਕ ਕਹੋ ਨਾ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਮਦੀ ਦਸ ਬਸਤੁਲੇ ਪਾਸੇ ਪਾਵੇ ਕ ਬਸਤ ਕਾਰਨ ਬੇਖੋਟ ਗਵਾਵੇ ਕ ਪੀ ਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਹੋ ਕਹਾਓ ਕਰੇ ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀ ਜੈਸਾ ਨਮਸਕਾਰਾ ਜਾ ਕੇ ਮਨ ਲਾਗਿਆ ਬ੍ਰਹਮ ਮੀਠਾ ਸਰਬ ਸੋਕ ਤਾਹੁ ਮਨ ਬੂਠਾ ਜਿਸ ਜਾਣੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਅਗਨਤ ਸਾਹੋ ਆਪਣੀ ਦੇਰਾ ਸੋ ਖਾਤ ਪੀਤ ਬਰਤ ਅੰਨ ਦੇ ਉਲਾਸ ਆਪਣੀ ਮਾਨਕਾ ਸਬਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੋਰ ਸੁਖਾ ਵਿਸਵਾਸ ਨਾ ਹੋਵੈ ਜਿਸ ਕੀ ਬਸੈ ਅੱਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸ ਤੇ ਚਾਉ ਗੁਣ ਕਰੇ ਨਿਹਾਲ ਓ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਣਿਆ ਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਣ ਸਹਿ ਉਹ ਮਨ ਪਛਤਾਵ ਜੋ ਦਿਸੈ ਸੋ ਚਾਲਨ ਹਾਰ ਲਾਪਟ ਰਹੋ ਤੇ ਅੰਧ ਅੰਧਾਰ ਬਟਾਵ ਸੋ ਜਲਾਵੇ ਨੇਹੇ ਤਾ ਗੁਆਤ ਨੇ ਆਵੇ ਕੇਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਾਰ ਕਿਰਪਾ ਨਾਨਕਿਆ ਪਲੈ ਲਾਇ ਮਿਥ ਤਨ ਧਨ ਕੁਟੰਬ ਸੁਭਾਇਆ ਮਿਥ ਹਉਮੈ ਮਮਤਾ ਮਾਇਆ ਮਿਥ ਰਾਜ ਬਣਤਨ ਮਾਰ ਮਿਥ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਭ ਬਸ ਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਤ੍ਰੋਹ ਮੋਹਿ ਅਭਿਮਾਨ ਮਿਥਿਆ ਆਪ ਸਿਉ ਪਰ ਕਰਤ ਗੋਮਾਨ ਅਸ ਤਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵ ਹਰ ਕੇ ਚਰਨ ਮਿਥਿਆ ਸਰਮਨ ਪਰ ਨਿੰਦਾ ਸੁਣੇ ਮਿਥਿਆ ਹਸਤ ਪਰ ਦਰਬ ਕੋ ਹਿਰ ਹੈ ਮਿਥਿਆ ਨੇਤਰ ਪੇਖਤ ਪਾਰ ਤ੍ਰਿਆ ਰੂਪਾਦ ਮਿਥਿਆ ਰਸਨ ਪੁਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਾਰ ਉਪਕਾਰ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਜੈ ਮਿਥਿਆ ਸਭ ਪਹੇ ਸਫਲ ਦੇਹੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਗਤ ਕੀ ਆਰ ਜਾ ਸਹਿਜ ਬਿਨਾ ਕੇ ਹੋਵਦ ਸੂਚਾ ਬਿਰਤਨਾ ਬਿਨਾ ਤਨਿਆਂਦ ਮੁਖ ਆਵਤ ਤਾਕ ਦੁਰਗੰਧ ਬਿਨ ਸਿਮਰਨ ਬਿਰਤ ਬਿਹਾਇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਤ ਸਭ ਕਾਮ ਜੋ ਕਿਰਪਨ ਕੇ ਨਿਰਾਰਤ ਦਾਮ ਤਨ ਤਨ ਤੇ ਜਨ ਜੇ ਖੜ ਵਿਸੂ ਹਰ ਨਾਵ ਨਾਨਕ ਧਾਗੇ ਬਲ ਬਜਾਉ ਰਹਿਤ ਅਵਰ ਕਸਿਆਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰ ਬੀਨ ਬਾਰ ਭੇਖ ਨਾ ਕਾਹੂ ਭੀਨ ਅਵਰ ਉਪਦੇਸ ਆਪ ਨਾ ਕਰੇ ਆਵਤ ਜਾਵਤ ਜਨਮ ਮਰੈ ਜਿਸ ਕੇ ਅੰਤਰ ਬਸੈ ਨਿਰੰਕਾਰ ਤੇ ਕਿਸੀ ਤਰ੍ਹਾਂ ਸੰਸਾਰ ਜੋ ਤੁਮ ਪਨ ਤਿੰਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਰ ਬ੍ਰਹਮ ਸਭ ਜਾਣੇ ਆਪਣਾ ਕੀ ਆਪ ਹੈ ਮਨ ਆਪ ਆਪ ਆਪ ਕਰਤ ਨਿਬੇਰਾ ਕਿਸੇ ਦੂਰ ਜਨਾਵ ਕਿਸੇ ਬਿਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਸ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਇ ਥਾਨ ਤਨੰਤ ਰਿਹਾ ਸਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਾਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਹਿ ਪ੍ਰਸਾਦ ਸਤਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੋ ਗੰਧਤ ਤਨ ਲਾਭ ਹੈ ਤਿਸ ਸਿਮਰਤ ਪਰਮ ਗਤ ਪਾਵ ਹੈ ਜਿਹੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਅਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਜੋਗ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੈ ਤਿਸੇ ਤਿਆਗੋ ਕਤੇ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਅਠ ਪਹਿਰ ਤੱਕ ਜਸ ਗਾ ਬੀਜੈ ਜੇ ਪ੍ਰਸਾਦ ਸਭ ਗੁਮਾਨੇ ਮੁਖ ਤਾਕੋ ਜਸ ਰਸਨ ਬਖਾਨੇ
जेहे प्रसाद तिवरत धर्म मन सदा ध्याए केवल पर ब्रह्म ब्रह्म जी जब

ਜਾਣੇ ਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਸ ਕੀ ਜਾਣੋ ਤਿਸਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅੰਦਰ ਕੀਰਤਨ ਕੇਵਲ ਬਖਿਆਣ ਗ੍ਰਹਿਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕੱਢੀਐ ਜਮ ਕੀ ਫਸਾ ਪਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਸੇ ਨਾ ਲਗੇ ਦੁਖ ਜਿਸਕੋ ਹਰ ਮਨ ਚਿੱਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੈ ਡਰੈ ਜਿਸ ਸਭ ਤੈਸਾ ਦ੍ਰਿਸ਼ਟਾ ਆਪਣੇ ਕਾਜ ਮਿਆ ਸਮਾਇਆ ਸੋਦਤਾ ਸੋਦੇ ਸੀਜਿਆ ਗੁਰਪ੍ਰਸਾਦ ਤਤ ਸਭੂਜਿਆ ਜਬ ਦੇਖੋ ਤਬ ਸਭ ਸਮੂਲ ਨਾਨਕ ਸੋ ਸੁਖਮਾ ਸੋਈ ਸਥੂਲ ਨਹਿ ਕਿਸ ਜਨਮ ਨਹਿ ਕਿਸ ਮਰੇ ਆਪਣੇ ਚਲਤੇ ਆਪ ਹੀ ਕਰੈ ਆਵਣ ਜਾਵਣ ਦੁਸ਼ਟਿਆਂ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗ ਤੇਰਾ ਚ ਥਾਪੇ ਉਹ ਥਾਪੇ ਬਨਾਸੀ ਨਾਹੀ ਕੇਸੋ ਕੰਡ ਤਾਰਨ ਧਾਰ ਰਿਹੋ ਬ੍ਰਹਿਮੰਡ ਅਲਖ ਅਪੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਜਾਤਾ ਸਸੋਭਾਵੰਤ ਸਗਲ ਸੰਸਾਰ ਉਦਰਾ ਤੈਨ ਮੰਤਾ ਪ੍ਰਭਗੇ ਸੇਵਕ ਸਗਲ ਉਦਾਨ ਪ੍ਰਭਗੇ ਸੇਵਕ ਦੁਖ ਬਸਾਨ ਆਪੇ ਮੇਰੇ ਲਾਇ ਕਿਰਪਾਲ ਗੁਰ ਕਾ ਸ਼ਬਦ ਜਪ ਪਏ ਨਿਹਾਲ ਉਨ ਕੀ ਸੇਵਾ ਸੋਈ ਲਗ ਜਿਸ ਨਵ ਕਿਰਪਾ ਕਰੇ ਵੱਡ ਪਾਗੇ ਨਾਮ ਜਪਤ ਭਾਵ ਹੈ ਬਿਸਰਾਮ ਨਾਨਕ ਤਿੰਨ ਪੁਰਖ ਕਉ ਤੁਮ ਕਰ ਮਾਨ ਜੋ ਕਿਸ ਕਰੈ ਸੁਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿਜ ਸੁਪਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਉ ਕੀ ਅਜਨ ਮੀਠ ਲਗਾਨਾ ਜੈਸਾ ਸਾਵ ਤੈਸਾ ਦ੍ਰਿਸ ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਸੁਖ ਨਿਦਾਨ ਉਨਹੋਂ ਬਨ ਆਏ ਆਪ ਸੁਖੋ ਆਪ ਦੀਨੋ ਮਾਣ ਨਾਨਕ ਪ੍ਰਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਅੰਮ੍ਰਿਤ ਜਾਨਨ ਹਾਰ ਜਾ ਕੈ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਣ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤ ਪਾਲ ਸਵਰਗ ਚਿੰਤਾ ਜਿਸ ਮਨ ਮਾਏ ਤਿਸ ਤੇ ਮ੍ਰਿਤਾ ਕੋਈ ਨਾਏ ਰੇ ਮਨ ਮੇਰਾ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਣ ਕੀ ਆਪ ਕਛੂ ਨਾ ਹੋਏ ਜੇ ਸਭ ਪ੍ਰਾਣੀ ਲੋਚੇ ਕੋਏ ਤਿਸ ਬੇਨਵ ਨਾਹੀ ਤੇਰੇ ਕਿਸ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਏ ਪ੍ਰਭ ਕੀ ਜੋ ਸੰਕਟ ਸੋਹਾਏ ਧਨਵੰਤਾ ਹੋਏ ਕਿਆ ਕੋ ਗਰਭ ਜਾਂ ਸਭ ਕੇਸਵ ਤਿਸ ਕਾਵ ਦੀ ਆਦਰਬਿਆ ਤਸੂਰਾ ਜੇ ਕਉ ਕਹਾਵੈ ਬ੍ਰਹਮ ਕੀ ਕਲਾ ਬਿਨਾ ਕਥਾਵੈ ਜੇ ਕੋ ਹੋਏ ਬਹਿ ਦਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜੇ ਸਾ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਮੇ ਥੰਮੜ ਤੂੰ ਗੁਰ ਕਾ ਸ਼ਬਦ ਮਨਹਿ ਅਸ ਥੰਮੜ ਜਿਉ ਪਾਖਾਣ ਨਾਵ ਚੜ ਤਰ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇ ਮਨ ਹੋਏ ਵਿਗਾਸ ਜੋ ਮਹਾਂ ਉਦਿਆਨ ਮੈਂ ਮਾਰਗ ਪਾਵੈ ਤੋ ਸਾਧੂ ਸਮਨ ਜੋਤ ਪ੍ਰਟਾਵੇ ਤੋ ਸੰਤਨ ਕੀ ਬਸ ਤੂਰਾ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਪਰਾ ਦੇ ਮਨ ਹਾਰ ਵਿਤਿਆਗ ਤੂੰ ਤਿਸੇ ਚੇਤਾਰ ਜੋ ਕਸ ਕਰੇ ਸੋਈ ਸੁਖ ਮਾਣ ਪੂਲਾ ਕਾਹੇ ਫਿਰਿਆ ਜਾਣ ਕੌਣ ਬਸਤੇ ਆਈ ਤੇਰੇ ਸੰਗ ਆਏ ਲਪਟ ਰਹਿਓ ਰਸ ਲੋਭੀ ਪਤੰਗੂ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਤ ਸੇਤੀ ਘਰ ਜਾਹੇ ਜਿਸ ਵਖਰ ਕਉ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋ ਲਾਦ ਖੇ ਪਉ ਸੰਤੇ ਸੰਗ ਚਾਲ ਵਰਤਿਆ ਵਿਕ ਜੰਜਾਲ ਤਨ ਤਨ ਕਹੇ ਸਭ ਕੋਏ ਮੁਖ ਉਜਲ ਹਰ ਦਰਗੇ ਸੋਏ ਇਹੋ ਵਪਾਰ ਬਿਰਲਾ ਵਪਾਰ ਨਾਨਕ ਤਾਕੈ ਸਦ ਬਲਿਹਾਰੇ ਚਰਨ ਸਾਧ ਕੇ ਧੋਏ ਧੋਏ ਪੀਵਰ ਪ੍ਰਸਾਦ ਕੇ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਣ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਬੜਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਘਣ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਕੇ ਉੱਡ ਗਈ ਸੰਤੇ ਦਾਰੇ ਆਇਆ ਸਰਬ ਸੁਖ ਨਾਨਕ ਤੇਹੇ ਪਾਇਆ ਮੇਰਾ ਤਾਂ ਕਉ ਜੀ ਬਾਲਣ ਹਾਰ ਭੂਖੇ ਕਉ ਦੇਵ ਤਿਆ ਦਾਰ ਸਰਬ ਨਾ ਜਾ ਕੀ ਦ੍ਰਿਸ਼ਟੀ ਮਾਏ ਪ੍ਰਲਗੇ ਕਾ ਲੈਣਾ ਪਾਹੇ ਸਭ ਕਿਸ ਤਿਸ ਕਾ ਹੋਏ ਕਰਨੇ ਯੋਗ ਤਿਸਮਨ ਦੂਸਰ ਹੋਆ ਨਾ ਹੋ ਗਏ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚਾ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੁਣ ਨਿਰਮਲ ਤੀਆ ਜਾ ਕੇ ਮਨ
ਗੁਰ ਕੀ ਪ੍ਰਤੀਤ ਤੇ ਸੁਜਾਨੇ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੇ ਹੋ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤ ਮੋ ਕਹਿਤ ਸਾਚੀ ਦ੍ਰਿਸ਼ਟ ਸੱਚ ਆਕਾਰ ਸੱਚ ਵਰਤ ਸੱਚ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਤ ਨਾਨਕ ਸੋਜਨ ਸੱਚ ਸਮਤ ਸਲੋਕ ਰੂਪ ਨਰੇਕ ਨਿਰੰਗ ਕਿਸ ਤ੍ਰਿਹੋ ਗੁਣਤੈ ਪ੍ਰਭੁ ਭਿੰਨ ਤਸੈ ਬਜਾਇ ਨਾਨਕ ਜਸ ਹੋਵੈ ਸੁਪ੍ਰਸਾਨ ਅਸ਼ਵਦੀ ਅਬਨਾਸੀ ਬ੍ਰਹਮਨ ਮੈਂ ਰਾਖ ਮਾਨੋ ਕੀ ਤੂੰ ਪ੍ਰੀ ਤਿਆਗ ਤਿਸ ਤੈ ਬ੍ਰਹਿ ਨਾਹੀ ਕਿਸੁ ਕੋਇ ਸਰਮ ਨਿਰੰਤਰੇ ਕੋ ਸੋਇ ਆਪੇ ਬੀਨਾ ਆਪੇ ਦਨ ਗਹਿਰ ਗੰਭੀਰ ਗਹੀਰ ਸੋ ਜਾਨਵ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਦਰ ਕੀ ਚਰਨੀ ਪਾਉ ਨਾਨਕ ਕੈ ਮਨ ਇਹੋ ਅਨ ਰਾਵੋ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾ ਸੋਈ ਹੋਗ ਹਰਨ ਪਰਨ ਜਾ ਕਾ ਨੇਤਰ ਫੋ ਤਿਸਕਾ ਮੰਤਰ ਨਾ ਜਾਣੇ ਹੋਰ ਅਨਦਰੂ ਮੰਗਲ ਸਦ ਜਾ ਕੇ ਸਰਬ ਤੋ ਸੁਣੀ ਕਰਤਾ ਕੇ ਰਾਜ ਮੈਂ ਰਾਜੋਗ ਮੈਂ ਜੋਗੀ ਤਪ ਮਹਿ ਤਪੀਸਰ ਗ੍ਰਹਿਤ ਮੈਂ ਭੋਗੀ ਤਿਆਜ ਤਾਇ ਭਗਤੇ ਸੁਖ ਪਾਇਆ ਨਾਨਕ ਤਿਸ ਪੁਰ ਕਾ ਕਿਰਿਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾਇ ਸਲ ਦੇਵ ਹਾਰੇ ਅਵ ਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਰ ਸਦ ਬਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਨਦਾਸ ਨਾਮ ਤਿਆਵੇ ਸੇ ਤਿਹ ਗੁਣ ਮੈਂ ਜਾਕੋ ਪਰਮਾਇ ਜਨਮ ਰੇ ਪ੍ਰਿਆਵੇ ਜਾਇ ਊਚਨੀ ਤਿਰਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਖਰੇ ਕਰਾਂਗਾਏ ਨਾਨਾ ਬੇਦਵ ਕੀਨੁ ਸਥਾਰ ਪ੍ਰਭ ਅਬਨਾਸੀ ਕੰਕਾਰ ਨਾਨਾ ਚਲ ਕਰੇ ਖਨਮਾਏ ਪੂਰੇ ਪੁਨ ਸਭ ਉਠਾਏ ਨਾਨਾ ਬਿਦ ਕਰਬੰਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕੱਢ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਿ ਨਾਵ ਨਾਮ ਕੇ ਤਾਰੇ ਸੋਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਮਿਤ ਵੇਦ ਪੁਰਾ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਗਸ ਪਤਾਲ ਨਾਮ ਕੇ ਤਾਰੇ ਸੋਲੇ ਆਕਾਰ ਨਾਮ ਕੇ ਤਾਰੇ ਪੁਰੀਆ ਸਭ ਭਵਣ ਨਾਮ ਕੇ ਸੰਗ ਉਦਰੇ ਸੁਣ ਸਰਵਣ ਕਰ ਕਿਰਪਾ ਜੇ ਸਾ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਾਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਾਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਪਰੀ ਸਤ ਨਾਮ ਪ੍ਰਗ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਿਰਦੇ ਪ੍ਰਵੇਸ਼ ਅੰਦਰਤ ਬੁਝੇ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟਾ ਸੁਕਰਨੇ ਹਰ ਅਵਰ ਨ ਬੂਝੈ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋ ਤੇ ਸੁ ਭਾਵੈ ਸੁਵਰਤੀ ਆ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾ

ਜੋ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵੱਡ ਭਾਗੀ ਜਨ ਕੇ ਸੰਗ ਏਕ ਲੇਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦਿ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਕਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਣਤਾ ਬਿਜਨਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਰਦੈ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਜਾ ਕਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤੇ ਸਭ ਮਨ ਪ੍ਰਗਟਾਇਆ ਪੈ ਤੇ ਨਿਰਭੋਏ ਬਸਾਨਾ ਜਿਸ ਤੇ ਬਜਾਉ ਤੇ ਸੁਮਾਹੇ ਸਮਾਨਾ ਬਸਤ ਮਾਲੇ ਬਸ ਗੰਡਾਏ ਤਾਂ ਕੋ ਪਿੰਡ ਨਾ ਕਹਿਣਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਕਉ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਨ ਸੰਗ ਮ੍ਰਗ ਸੇਵਕ ਨਾਮ ਕੈ ਰੰਗ ਸੇਵਕ ਪ੍ਰਭ ਪਾਲਣ ਹਾਰ ਸੇਵਕੀ ਰਾਖੇ ਨਿਰੰਕਾਰ ਸੋ ਸੇਵਕ ਜੇ ਸੋ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾ ਸਾ ਸਮਾਰੇ ਆਪਣੇ ਜਨ ਕਾ ਪਰਦਾ ਢੱਕ ਹੈ ਆਪਣੇ ਸੇਵਕ ਕੀ ਸਰ ਪਰ ਰੱਖੈ ਆਪਣੇ ਦਾਸ ਗੁਰਦੇਵ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੈ ਧਾਗੀ ਆਤਮਨ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚਾਏ ਪ੍ਰਭ ਕੇ ਸੇਵਕ ਉਚੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਉਹ ਨਾਨਕ ਸੋ ਸੇਵਕ ਦਹਿ ਦੇਸ ਪ੍ਰਗਟਾ ਨਿਕੇ ਕੀਰੀ ਮੈਂ ਕਲ ਰੱਖੇ ਪਸਮ ਕਰਾਏ ਲਸ਼ਕਰ ਕੋਟ ਲਾਕੇ ਜਿਸ ਕਾ ਸਾਸ ਨ ਕੱਢਤੇ ਆਪ ਤਾਂ ਕੋ ਰੱਖ ਤੋ ਦੇਖ ਰਹਾਤ ਮਾਨਸ ਜਤਨ ਕਰਤ ਬਹੁ ਪਹਾਤ ਤਸਕੇ ਕਰਤ ਬਿਰਤੇ ਜਾਤ ਮਾਰੇ ਨਾ ਰੱਖੇ ਹਮ ਨ ਕੋਏ ਸਰਬ ਜੀਆਂ ਕਾ ਰੱਖ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਜਾ ਬਾਰ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਮਨ ਤਨ ਤ੍ਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ ਅਵਰ ਨਾਹੀ ਦ੍ਰਿਸਟਾਇਆ ਨਾਮ ਧਨ ਨਮ ਰੂਪ ਰੰਗ ਨਮ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਮ ਹੈ ਨਾਮ ਸੁਮਾਨੇ ਉਠਤ ਬੈਠਤ ਸੁਭਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬਹੁਲੋ ਜਸ ਜਿਹਬਾ ਦਿਨ ਰਾਤ ਪ੍ਰਭੇ ਆਪਣੇ ਜਨ ਕਿਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੋ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਵੇਖਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕੈਕ ਨਾ ਜਾਣੋ ਆਠ ਪਹਿਰ ਪ੍ਰਭ ਸੇ ਹਜੂਰੇ ਕਉ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਨਕੀ ਓਟ ਲਏ ਮੰਤ ਨੇ ਆਪਣਾ ਤਿੰਨ ਜਨ ਦੇਹੇ ਜਿਨ ਜਾਣੇ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨਾ ਸਰਬ ਸੁਖ ਪਾਵਹੇ ਤਿਸ ਕੈ ਦਰਸ ਸਭ ਪਾਪ ਮਿਟਾਵਹੇ ਅਵਰ ਸਿਆਣਵ ਸਕਦੀ ਸਾੜ ਤਿਸ ਜਨ ਕੀ ਤੋ ਸੇਵਾ ਲਾ ਗਿਆ ਮਨ ਜਨ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੋਰਾ ਦੁਰਮਤ ਮਾਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਗੁ ਸਿੱਖ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਸ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਾਧੁ ਧਿਆਵੇ ਮਨ ਬੇਚਾਇ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸੋ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰਾਏ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬੀਸ ਬਿਸਵਾ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਦੇ ਹਰ ਨਾਵਣ ਕੁਬਾਰ ਗੁਰ ਕਾ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਅਟ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਾਣੋ ਜਨਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਸ ਪਰਮ ਸਹਿ ਸਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਤ ਚੰਨ ਗਤ ਨਿਰਮਰੀਤ ਪੇੜ ਸੰਗ ਰਾਮ ਗੁਣ ਰਵੇ
ਔਰ ਬ੍ਰਹਮ ਕੀ ਦਰਗੇ ਗਾਵੈ ਸੁਣ ਕਰ ਬਚਨ ਦਾ ਕਰਨ ਆਖ ਹੰਦੈ ਮਨ ਸੰਤਵਾਤ ਪਤਿਆ ਨੇ ਪੂਰਾ ਗੁਰਿਆ ਕਿਉਂ ਜਾਕ ਮੰਤਰ ਅੰਮ੍ਰਿਤ ਦ੍ਰਿਸ਼ਟਾ ਪੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾਨਕ ਜੇ ਸੁਭਾਵੈ ਤਿਸਲੈ ਮਿਲਾਇ ਜਿਹ ਬਾਏ ਉਸ ਤਤ ਅਨੇਕ ਸਤਿਪੁਰਖ ਪੂਰਨ ਬਿਵੇਕ ਕਾਹੁ ਬੋਲਨ ਪਹੁ ਚਤ ਪ੍ਰਾਣੀ ਅਗਮੈ ਗੋਚਰ ਪਰਮ ਨਿਰਵਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਗੀ ਕੀਮਤ ਕਿਣੇ ਨਾ ਪਾਈ ਅਨਕ ਭਗਤ ਬੰਧਨ ਦੇਤ ਕਰਾਇ ਚਰਨ ਕਮਲ ਹਿਰਦੇ ਸਿਮਰੈ ਸਾਦਾ ਬਲਿਹਾਰੇ ਸਤਿਗੁਰ ਅਪਣੈ ਨਾਨਕ ਜਿਸ ਪ੍ਰਸਾਦ ਸਭ ਪ੍ਰਭ ਜਪਣੇ ਇਹ ਹੋਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੁ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸਚ ਉਪਦੇ ਸੇਵਕ ਉਦੇ ਮੋਹ ਮਾਇਆ ਕੈ ਸੰਗ ਨਾ ਲੇ ਪੋ ਮਨ ਮੇਰਾ ਕੇ ਹਰ ਹਰੇਕ ਅੰਧਕਾਰ ਦੀਪਕ ਪਾਰ ਗਾਸੈ ਨਾਨਕ ਪਰਮ ਬਹੁ ਦੁਖ ਤੈ ਤੇ ਨਸੈ ਤਪਤ ਮਾਹੇ ਠਾਂਡ ਵਰਤਾਈ ਆਨੰਦ ਪਿਆ ਦੁਗਨਾਠੇ ਪਾਏ ਜਨਮ ਕੇ ਮਿਟਿਆ ਦੇਸੈ ਸਾਧੂ ਕੇ ਪੂਰਨ ਉਪਦੇਸੈ ਪਹੁ ਚੁੱਕਾ ਨਿਰਪੋ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੈ ਜਿਸਕਾ ਸਾਧਨ ਕਿਰਪਾ ਤਾਰੀ ਸਾਧ ਸੰਜਾ ਨਾਮ ਰਾਇ ਥਿਤ ਪਾਇ ਚੁੱਕੇ ਪ੍ਰਮ ਗਵਣ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਉਤਹਰ ਜਨ ਸਗਲੀ ਮੋਹੇ ਆਪਣੇ ਚਿਤ ਪਰ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਾਲ ਉਤਾਰੀ ਅਨਕ ਬਾ ਨਾਨਕ ਬਲਿਹਾਰੀ ਸਲੋਕ ਆਏ ਸਾਥ ਨ ਚਾਲੇ ਬਿਨ ਭਜਨ ਵਿਕਿਆ ਸਗਲੀ ਸਾਰ ਹਰ ਹਰ ਨਾਮ ਕੁਮਾਵਣਾ ਨਾਨਕ ਕਿਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੋ ਵਿਚਾਰ ਏਕ ਸਿਮ ਨਾਮ ਆਧਾਰ ਅਵਰ ਉਪਾਵ ਸਮੀਤ ਬਿਸਾਰੂ ਚਰਨ ਕਮਲ ਰਿਦ ਮਹਿ ਉਰ ਧਾਰੂ ਕਰਨ ਕਾਂਦ ਸੋ ਪ੍ਰਭ ਸਮਰਤ ਦਿਲ ਕਰ ਗਉ ਨਾਮ ਹਰ ਵਾਤੇ ਉਤ ਸੰਜੋ ਭਗਵੰਤ ਸੰਜਨ ਕੰਦਨ ਮਲਮੰਤ ਏਕਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕਉ ਚਾਰ ਕੁੰਟ ਉਠ ਧਾਵੈ ਸੋ ਤਨ ਹਰ ਸੇਵਾ ਤੇ ਪਾਵੈ ਜੇ ਸੁਖ ਕਉ ਨਿੰਦ ਵਾਸੀ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨਿਆਨ ਕੋ ਪਾਵੇ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਦਾਨ ਮਹਿਰ ਨਾਮ ਨਿਦਾਨ ਜਪ ਨਾਨਕ ਉਦਰਗੀ ਪ੍ਰਵਾਨ ਮਨ ਪ੍ਰਬੋਧ ਹਰ ਕੇ ਨਾਏ ਦੈ ਦੇਸ ਧਾਵ ਤਿਆ ਬਿਠਾਏ ਤਾ ਕੋ ਬਿਘਨ ਲਾਗੇ ਕੋਏ ਜਾ ਕਿਰਦੇ ਮਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨਸੈ ਪੂਰਨ ਹੋਏ ਆਸ ਭਗਤ ਪਾਇਆ ਤੂੰ ਪ੍ਰਗਾਸੈ ਤਿਤ ਕਰ ਜਾਏ ਬਸੇ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਮਨ ਮਿੱਠੇ ਪ੍ਰਸੇ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਦਾਰੁ ਹਰ ਹਰ ਸਿਮਰ ਪ੍ਰਾਣ ਆਧਾਰ ਅਨਕਿ ਉਪਾਵ ਨ ਛੂਟਣ ਹਾਰੇ ਸਿਮਰਤ ਸਾ ਸਤ ਵੇਦ ਵਿਚਾਰ ਕੀ ਭਗਤ ਕਰੋ ਮਨ ਲਾਏ ਮਨ ਬੰਸਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾਉ ਤੂੰ ਕਿਆ ਲਪਟਾਵੇ ਮੂਰਖ ਮਨ ਸੁਤ ਮੀ ਕੁਟਾਂ ਬਿਆਰ ਬਣਤਾ ਇਨ ਤੇ ਕਹੋ ਤੁਮ ਕਵਣ ਸਨਾਤਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਵਣ ਛੁਟਕਾਰ ਹਸ ਹਸ ਤੀਰਾ ਤੇ ਅਸਵਾਰੀ ਝੂਠਾ ਡੰਫ ਝੂਠ ਪਸਾਰੀ ਜਨਦੀਏ ਤੇ ਸਭ ਬੁੱਝੇ ਨਾਮ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤ ਤੂਲੇ ਇਆਨੇ ਭਗਤ ਬਿਨਾਂ ਬਡੂਬੇ ਸਿਆਨੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤਾ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬੇਕ ਜਾਹੇ ਆਪ ਜਪੋ ਅਵਰ ਨਾਮ ਜਪਾਵ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਪਾਏ ਨਾਨਕ ਗੁਣ ਗਾਵ ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਹੋਮੇ ਬਿਖ ਫੈਲ ਹੋ ਹੈ ਚਿਨ ਬਸੇ ਸੁਖ ਨਾਲ ਸਾਸ ਗਰਾ ਸਰ ਨਾਮ ਸਮਾਲ ਸਾਢ ਸਿਆਣਪ ਸਗਲੀ ਮਨਾ ਸਾਧ ਸੰਗ ਪਾਵ ਹੈ ਸਚ ਤਨਾ ਹਰ ਪੂੰਜੀ ਸੰਨ ਕਰੋ ਬਿਹਾਰੀਆਂ ਸੁਖ ਨਿਰਗੇ ਜਕਾਰ ਸਰਮਨੰਤਰੇ ਕੋ ਦੇਖ ਕਹੋ ਨਾਨਕ ਜਾ ਕੇ ਮੰਤ ਕਹੋ ਨਾਨਕ ਜਾ ਕੇ ਮਸਤਕ ਲੇ ਏਕੋ ਜਾਪ ਏਕੋ ਸਲਾਇਕ ਸਮੇਕੋ ਮਨ ਆਹੇ ਏਕ ਸਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰੇ ਹੋ ਪ੍ਰਭ ਆਪ ਅਨੰਕ ਵਿਸਤਾਰ ਏਕ ਤੇ ਪਏ ਏਕ ਆਰਾਧ ਪਰਾ ਸਤ ਗਏ ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ
ਜਾਚਕ ਜਨ ਜਾਚੇ ਪ੍ਰਭਦਾਨੋ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗ ਧੂਰਾ ਪਾਰ ਬ੍ਰਹਮ ਸਦਾ ਪੂਰਾ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮ ਹੈ ਧਿਆਵੋ ਚਨਕ ਸਦਾ ਕੀ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕੋ ਟੇਕੋ ਆਧਾਰੋ ਨਾਨਕ ਮੰਗੇ ਨਾ ਪ੍ਰਸਾਰੋ ਪ੍ਰਭ ਕੀ ਦ੍ਰਿਸ਼ਟੋ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਈ ਜਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋ ਲਾਂਦੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧਕ ਸੰਗ ਪਰੇ ਸੰਨਿਆਣ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬੁਢਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀਮਣ ਸਭ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਏ ਜਨ ਕੋ ਪ੍ਰਭ ਹੋਏ ਉਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਹਿਆ ਜਨਮ ਮਰਨ ਦੁੱਖ ਭ੍ਰਮ ਗਿਆ ਸੁਪੁੰਨੀ ਸਰਦਾ ਸਭ ਪੂਰੀ ਰਬ ਰਿਹਾ ਸਦ ਸੰਗ ਹਜੂਰੀ ਇਸਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਕਾਲ ਨਾ ਭਾਨੈ ਸੋ ਕਿਉਂ ਵਿਸਰੈ ਜੇ ਕੀ ਅਜਾਨੈ ਸੋ ਕਿਉਂ ਵਿਸਰੈ ਜਨ ਸਭ ਕਿਸ ਦੀ ਯਾਦ ਸੋ ਕਿਉਂ ਵਿਸਰੈ ਜੇ ਜੀਵਨ ਜੀ ਯਾਦ ਸੋ ਕਿਉਂ ਵਿਸਰੈ ਜਗਣ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਡਾ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮਿਆਣ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਅਵਰੇ ਨਾਮ ਜਪਾਉ ਭਗਤ ਪਾਇ ਤਰੀ ਸੰਸਾਰ ਬਿਨ ਭਗਤੀ ਤਨ ਹੋਸ਼ੀ ਸਾਰ ਸਰਬ ਕਲਿਆਣ ਸੁਖ ਨਿਧ ਨਾਮ ਬੁੜ ਜਾਤ ਪਾਇ ਬਸਰਾਮ ਸਦੁਖ ਅਵਨਾਸੋ ਨਾਨਕ ਨਾਮ ਜਪੋ ਗੁਣ ਤਾਸੁ ਪ੍ਰੀਤ ਪ੍ਰੇਮ ਰਸ ਚਾਉ ਮੰਤਨ ਤ੍ਰੇ ਸੁਆਉ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਾਨਵ ਤਨ ਰੰਗ ਬਿਲਾ ਕੋ ਪਾਵੇ ਸੰਗ ਇੱਕ ਬਸਦੀ ਜੇ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਇ ਪ੍ਰਭੂ ਸੰਧੂ ਦੀਨ ਦਿਆਲੂ ਭਗਤ ਵਸਦਾ ਕਿਰਪਾਲੂ ਅਨਾਥ ਨਾਗ ਬਿੰਦ ਗੋਪਾਲ ਸਰਬ ਕਠਾਵ ਕਰਤ ਪ੍ਰਤ ਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣਿਆ ਦਾ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਇਲਾ ਵਿਮਨਹੀਤ ਹਮ ਨਿਰਗੁਣ ਯਾਰ ਨੀਚ ਅਜਾਣ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਗੁਣ ਮੁਕਤ ਮੁਖ ਪਾਏ ਏਕ ਨਿਮਕ ਹਰ ਕੇ ਗੁਣ ਗਾਇਨ ਕਰਾਜ ਭੋਗ ਵੱਡੇ ਆਏ ਹਰ ਕੇ ਨਾਮ ਕੀ ਕਥਾ ਮਨ ਪਾਈ ਬੋ ਭੋਜਨ ਕਪਰ ਸੰਗੀਤ ਰਸਨਾ ਜਪਤੀ ਹਰਾ ਨੀਤ ਭਲੇ ਸੋ ਕੰਨੀ ਸੁਭਾ ਧਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਆਏ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਨਾਨਕਾ ਪਹੀ ਪ੍ਰਜਾ ਅਸ਼ਟਪਦੀ ਜਬ ਆਕਾਰ ਕਸ਼ਨਾ ਦ੍ਰਿਸ਼ਟੇ ਤਾ ਪਾਪ ਪੁੰਨ ਤਪ ਕਹਿ ਤੇ ਹੋਤਾ ਜਬ ਤਾਰੀ ਆਪਣ ਸੁਨ ਸਮਾਧ ਦੂਤਾ ਬੈਰ ਬੋ ਕਿਸਾਂ ਕਮਾਤ ਜਬ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੇ ਬਿਆਪਤ ਜਬ ਆਪਣੇ ਆਪ ਆਪ ਪਰ ਬ੍ਰਹਮ ਤਮ ਹੋ ਕਹਾਓ ਕਿਸ ਹੋਵਤ ਪਰਮੇ ਆਪਣ ਖੇਲਾ ਵਰਤੀਜਾ ਨਾਨਕ ਕਰਨੇ ਹਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਅਨ ਮੁਕਤ ਕਹੋ ਕੇ ਸੁਖੋ ਗਣੀ ਜਬ ਕਿਹਾ ਕਿ ਮੈਂ ਪਾਰੂ ਤਮ ਨਰਕ ਸੁਰਖ ਕੌਣ ਤਾ ਜਬ ਨਰਕ ਪ੍ਰਭ ਸਹਿ ਸੁਭਾਏ ਤਬ ਸੇਵ ਸਖਤ ਕਹੋ ਕੇ ਤਠਾਏ ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਾਰੂ ਕਵਨ ਕਤ ਡਰੇ ਆਪਣੇ ਚਲਤੇ ਆਪ ਕਰਨੇ ਹਾਰ ਨਾਨਕ ਠਾਕਰ ਅਗਮਿਆ ਪਾਰ ਅਬਨਾਸੀ ਸੋਏ ਆਪਣੇ ਆਸਨ ਤੈ ਜਨ ਮਨ ਕੋ ਕਹਾ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕੇਸ ਹੋਏ ਜਾਵ ਅਬੰਗਾ ਤੇ ਗੋਚਰ ਪ੍ਰਭ ਏਕ ਤਮ ਚਿੱਤਰ ਗੁਪਤ ਕੇਸ ਪੂਛਤ ਲੇਖਾ ਜਮਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੋ ਛੋਟੇ ਗੁਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਹ ਪਰਜਾ ਜ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਮਨ ਮਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਮ ਜਗਦੀਸ਼ ਤੈ ਸਲ ਸਿੰਧ ਲਗਤ ਕਹੋ ਕੀ ਸੁਜੈ ਜੋ ਸੁਭੀ ਜੋ ਸੰਗ ਸਮਾਵੇ ਤੈ ਕਿਸੇ ਭੂ ਕਰਨ ਤ੍ਰਿਪਤਾਵ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਇ ਸੁਮਾਰ ਜਬ ਆਪਣੀ ਸੁਭੇ ਆਪਣ ਸੰਗ ਬਣਾਈ ਤਬ ਕਮਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪ੍ਰਵੀਨ ਤੈ ਬੇਕ ਤੇਵ ਕਹਾ ਕੁਚੀਨ ਜਬ ਆਪਣੇ ਆਪ ਆਪ ਔਰ ਤਾਰੇ ਤੋ ਸਾਗਣੀ ਪਸੰਨ ਕਹਾ ਵਿਚਾਰ ਜੇ ਆਪਣੀ ਉੱਚ ਆਪਣੇ ਆਪ ਨੇਰਾ ਤੈ ਕੌਣ ਠਾਰੋ ਕੇ ਚੇਰਾ ਬੇਸਮਨ ਬੇਸਮ ਰਹੇ ਬੇਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਸਾਲੇ ਅਸ਼ੇਦ ਅਭੇਦ ਸਮਾਇਓ ਕਿਸੇ ਆਪ ਤਮਾਪ ਸੁਖਾ ਪਿਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਕੇਕ ਭਗਵੰਤਾ ਤੇ ਕੌਣ ਚਿੰਨ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਪਤਿਆਰਾ ਤੇ ਕੌਣ ਕਥੇ ਗੁਣ ਸੁਣਨੇ ਹਾਰ ਬਾਬਿਆਂ ਤੂੰ ਤੇ ਉੱਚਾ ਨਾਨਕ ਆਪ ਸੁਖਾ ਪੇ ਪਹੁ ਉੱਚਾ ਜੈ ਆਪ ਰਚਿਓ ਪਰਪੰਚਕਾਰ
ਤਿਹੋ ਗੁਣਮੈ ਕੀਨੋ ਵਿਸਥਾਰ, ਪਾਪਨ ਤੇ ਪਈ ਕਹਾਵਤ, ਕੋ ਨਰਕ ਕੋ ਸੁਰਗ, ਮੈ ਸਾਮ ਤਿਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਪਰਮ ਪੈ ਪਾ, ਦੁਖ ਸੁਖ ਮਾਣ ਅਪਮਾਨ, ਅਨਕ ਪ੍ਰਕਾਰ ਕੀ ਉਬਖਿਆ, ਆਪਣ ਕੇ ਲਾਕੁਰ ਦੇਖੈ, ਖੇਲ ਸੰਕੋਚੈ ਤੋ ਨਾਨਕੇ ਕਹਿ ਜੇ ਅਵਗਤ, ਭਗਤ ਤੇ ਆਪ ਜੈ ਪਸਰੇ ਪ੍ਰਸ਼ਾਸਨ ਪ੍ਰਤਾਪ, ਦੋਹੋਂ ਪਾਖ ਕਾਵ ਆਪ ਹੈ, ਧਨੀ ਉਨ ਕੀ ਸੋਭਾ ਉਨਹੂੰ ਬਣੀ, ਆਪੇ ਕਉ ਤਕ ਕਰੇ ਅਨੰਦ ਚੋਜ, ਆਪੇ ਰਸ ਭੋਗਣ ਨਿਰਯੋਗ, ਜੇ ਸੁਭਾਵੇ ਦੱਸਿਆ ਆਪਣਾ ਨਾਇ ਲਾਵੈ,

ਕਹਿ ਜੀ ਜੰਤ ਕਿਰਥਾ ਕੁਲਪੇ ਵਰਤਨ ਹਾਰ ਨਾਨਕ ਇੱਕ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਇਸ਼ਟਪਤੀ ਆਪ ਕਥੇ ਆਪ ਸੁਣਨੇ ਹਾਰ ਆਪੇ ਏਕ ਆਪ ਅੰਬੇ ਸੁਤਾਰੋ ਜਾਂ ਤਿਸ ਪਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਦੇ ਸਮਾਤਮ ਤੇ ਪਿੰਡ ਨਹੀਂ ਕਿਸ ਹੋਏ ਆਪਣੇ ਸੂਦ ਸਭ ਜਗਤ ਪਰੋਏ ਜਗ ਪ੍ਰਜੂ ਆਪ ਜਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਗੰਬੇਤਾ ਨਾਨਕ ਸਗਲ ਸ੍ਰਿਸ਼ਟਿਕਾ ਜੇਤਾ ਜੀ ਜੰਤਰ ਸਭ ਤਾਂ ਕਿਹਾ ਤੂ ਦੀਨ ਦਿਆਨ ਅਨਾਥ ਕੋ ਨਾਥ ਜਿਸ ਰੱਖ ਤਿਸ ਕੋਇ ਨ ਮਾਰ ਸੋ ਮੂਆ ਜਿਸ ਮਨੋ ਬਿਸਾਰ ਤਿਸ ਤਜ ਅਵਰ ਕਾਂ ਕੋ ਜਾਇ ਸਭ ਸ੍ਰੀ ਕਨ ਰਾਜ ਜੀ ਕੀ ਜੋਤ ਜਾ ਕੇ ਸਭਾਤ ਅੰਤਰ ਬਾਜਨ ਸਾਤ ਗੁੰਦਾ ਬਿੰਤ ਪਾਰ ਨਾਨਕ ਦਾਸ ਹੋ ਸਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਨ ਕਿਰਪਾਲ ਆਪਣੇ ਕਰਤਵ ਜਾਨੇ ਆਵ ਅੰਤਰ ਜਾ ਮੇਰੇ ਹੋ ਪਿਆ ਪ੍ਰਤਪਾਲੇ ਜੀ ਨੰਬੋ ਭਾਤ ਜੋ ਜੋ ਰਚਿਓ ਸੋ ਤਿਸੇ ਇਤਿਹਾਸ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲ ਲਗ ਹਰੇ ਕੇ ਨਾਏ ਤਿਸਕੀ ਆਸਨ ਬਿਰਤੀ ਜਾਏ ਸੇਵਕ ਸੇਵਾ ਬਣ ਆਏ ਹੁਕਮ ਬੋਝ ਪਰਮ ਪਦ ਪਾਏ ਸਤਿ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਨ ਦਿਨ ਪੂਜੇ ਗੁਰ ਕੇ ਪੈ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਦਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਭਾਵ ਆਠ ਪਹਿਰ ਬ੍ਰਹਮੇ ਕੋ ਨੇਰਾ ਮੇਟੇ ਅਗਿਆਨ ਸਿਆਂ ਦੇ ਰਸੁਣੇ ਉਪਦੇਸ਼ ਹਿਰਦੇ ਬਸਾਵ ਮਨੇ ਸੇ ਨਾਨਕ ਫਲ ਪਾਉ ਹਲਤ ਪਲ ਦੁਲੇ ਸਵਾ ਰਾਮ ਨਮੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮੰਤਰ ਨਾਮ ਜੋ ਪੁੱਲ ਬੁਲਾਏ ਦੁਖ ਦਰਦ ਮਨ ਤੇ ਭਾਉ ਜਾਏ ਸੱਚ ਬਾਪਾਰ ਕਰੋ ਬਪਾਦਰ ਗਿਨੇ ਬਖੇ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੈ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਭਰੈ ਰਾਖਨ ਹਾਰ ਧਿਆਏ ਨਿਰ ਪਾਉ ਜਪੈ ਸਲ ਪਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੋਟੇ ਜਿਸ ਪ੍ਰਭ ਰਾਖੇ ਤਿਸ ਨਾਹੀਂ ਦੂਖ ਨਾਮ ਜਪਤ ਮਨ ਹੋਵੇ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਏ ਨਾ ਪਹੁੰਚਣ ਹਾਰ ਸ੍ਰੀ ਉਪਰ ਠਾਂਡਾ ਗੁਰ ਸੂਰਾ ਨਾਨਕ ਤਾਗੇ ਕਾਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਪੇ ਉਦਰਤ ਸ੍ਰਿਸ਼ਟ ਚਨ ਕਰਮ ਜਾ ਕੇ ਅਨੂਪ ਸਪਨ ਦਰਸ਼ਨ ਸੁੰਦਰ ਹਰੂਪ ਧਨ ਸੇਵਾ ਸੇਵਕ ਪਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੁਹੋਤ ਨਿਹਾਲ ਤਾਂ ਕਿ ਨਿਕਟ ਆਪਦ ਕਾਲ ਅਮਰ ਪਾਇ ਅਮਰ ਪਦ ਪਾਇਆ ਸਦ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾ ਸਵਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਟ ਨਾਮ ਪ੍ਰਭ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਟ ਮਾਇਨ ਕਰਾਂਗੋ ਨਾਨਾ ਦ੍ਰਿਸ਼ਟਾਇ ਨਾਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਬਿਸਰਾਮ ਸੁਨ ਸਮਾਦ ਅਨਹਤ ਤੈਨਾਦ ਕਹਿਣ ਜਾਏ ਚਦ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇਜਨ ਸੋਜੀ ਪਾਏ ਸੋ ਅੰਤਰ ਸੁਭਾਰ ਅਨੰਤ ਕਣਕਣ ਵਿਆਪ ਰਿਹਾ ਭਗਵੰਤ ਧਰਨ ਮਹਾਕਾਸ ਪਿਆਲ ਸਰਵਲੋਕ ਪੂਰਨ ਪ੍ਰਤਪਾਲ ਬਨ ਤੈਨ ਪਰਬਤ ਹੈ ਪਾਰ ਬ੍ਰਹਮ ਜਸ ਆਗਿਆ ਤਸ ਕਰਮ ਪੌਣ ਪਾਣੀ ਬਸੰਤਰ ਮਾਇ ਚਾਰ ਕੁੰਟ ਦਹਿ ਦਿਸੇ ਸਮਾਤੇ ਤੇ ਪਿੰਡ ਨਹੀਂ ਕੋਠਾ ਗੁਰਪ੍ਰਸਾਦ ਨਾਨਕ ਸੁਖ ਪਾ ਵੇਦ ਪੁਰਾਣ ਸਿਮਤ ਮੈਂ ਦੇਖ ਸਸਿਰ ਸੂਰ ਨਖ ਧਰਮਾ ਏਕ ਬਾਣੀ ਪ੍ਰਭ ਕੀ ਸਭ ਕੁ ਬੋਲੇ ਆਪ ਅਡੋਲ ਨਾ ਕਬ ਹੂੰ ਡੋਲੈ ਸਰਬ ਕਲਾ ਕਿਲੇ ਖੇਲ ਮੋਲ ਨਾ ਪਾਈ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹੋ ਸਵਾਮੀ ਉਦਪੋਤਾ ਗੁਰਪ੍ਰਸਾਦ ਬ੍ਰਹਮ ਕਾ ਨਾਸ ਹੋ ਨਾਨਕ ਤਨਮੇ ਉਬੇ ਸਾਧ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣਹਿ ਸੁਭ ਬਚਨ ਸਰਬਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਰਤ ਸਤ ਬਚਨ ਸਾਧੂ ਸਭ ਕਹਿਤ ਜੁਜ ਹੋਏ ਸੋਈ ਸੁਖ ਮਾਨੇ ਕਰਨ ਕਰਾਮ ਹਾਰ ਪ੍ਰਭ ਜਾਨੇ ਅੰਤਰ ਬਸਾਏ ਬਾਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤ ਪਾਤਾ ਤਿਸ ਭਾਵੇ ਤਾਂ ਕਰੇ ਬਿਸਤਾਰ ਤਿਸ ਭਾਵੇ ਤਾਂ ਏਕ ਅੰਕਾਰ ਅਨਕ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾ ਕਿਉਂ ਨਿਕਟੋ ਕੌਣ ਕਿਹ ਦੂਰ ਆਪੇ ਆਪ ਆਪ ਪਰਪੂਰਨ ਤਰੰਗਾ ਤਿਸ ਆਪ ਜਨਾਏ ਨਾਨਕ ਤਿਸ ਜਨ ਆਪ ਬਜਾਏ ਸਰਭੂਤਾ ਵਰਤਾਰਾ ਸਰਬ ਨੈਣ ਆਪ ਪੇਕ ਨਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣੇ ਜਸੇ ਆਪ ਹੀ ਸੁਨਾ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰ ਕੀਨੀ ਮਾ ਸਭ ਕੇ ਮਾ ਦਿਲ ਉਤਰੈ ਜੋ ਕਿਸ ਕਹਿਣਾ ਸੋ ਆਪੇ ਗਏ ਅੱਗੇ ਆਵੇ ਅੱਗੇ ਜਾਏ ਨਾਨਕ ਜਾਂ ਪਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਨਾਈ ਬੁਰਾ ਉਰੇ ਕਹੋ ਕਿਨੇ ਕਸ ਕਰ ਆਪ ਭਲਾ ਕਰਤੂਤ ਅਦਨੀ ਕੀ ਆਪ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਦਪੋਤ ਆਪਣਾ ਸੰਗਰਾਜ
ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀ ਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਹੈ ਜਿਹਦੇ ਭਗਵੰਤ ਧਨ ਧਨ ਧਨ ਜਾਣੇ ਆਇਆ

ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਹੈ ਪੂਰਾ ਪ੍ਰਭ ਅਰਾਧਿਆ ਪੂਰਾ ਜਗ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਸਾ ਸਿਮਰ ਗੋਬਿੰਦ ਮਨੰਤਰ ਕੀ ਉਤਰ ਚੇਂਦ ਆਸ ਨਿਤ ਤਿਆਗੋ ਤਰੰਗ।

ਜੀਵਨ ਸਫਲਾ ਤੰਗ ਸੰਗ ਜਾ ਕੇ ਮਨ ਲਾਗਾ ਹਰ ਰੰਗ ਜਜ ਸਬਦ ਨਾਹ ਦਵਾਜੇ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਣੀ ਗੋਪਾਲ ਮਹਾਂਤ ਕੈ ਮਾਤੇ ਨਾਨਕ ਉਦਰੇ ਤਿੰਨ ਕੈ ਸਾਥੇ ਸੰਤ ਜੋ ਸੰਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰੀਨ ਅੰਮ੍ਰਿਤ ਨਾਮ ਸਦ ਸੰਗ ਲੈਨ ਸੁਭ ਸੰਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਿਰਪਾ ਪ੍ਰਭਧਾਰੀ ਨਾਨਕ ਨਿਭ ਹੀ ਖੇਪ ਹਮਾਰੀ ਪ੍ਰਭ ਕੀ ਉਸ ਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੁਹੋਤ ਨਿਦਾਨ ਸਰਬ ਸਦਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪਰਗਟ ਸਭ ਲੋਏ ਸਭ ਦੇ ਊਚ ਪਾਇਆ ਸਥਾਨ ਬੁਨ ਹੋਵੇ ਆਵਣ ਜਾਣ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਵ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ ਨਾਂ ਨੂੰ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਾਧੋ ਸਗਲ ਤੇ ਉਦਾਸ

ਸੁਨੇ ਇਹੋ ਨਿਦਾਨ ਜਪੇ ਮਨ ਕੋਇ ਸਭ ਜੁਗ ਮੈਂ ਤਾਗਿੰਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਲਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾ ਸੰਤ ਕਿਰਪਾ ਤੇ ਜਮ ਤੇ ਛੁਟਾਏ ਜਾ ਕੇ ਮਸਤਕ ਕਰਮ ਪ੍ਰਪਾਏ।

ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਫਰੀਆਂ ਸ਼ਬਦ ਗਾਵਣਿਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਓਏ ਪਰੇ ਤੇਰਾ ਅੰਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਿਸਾਰੇ ਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਉਂ ਨਾਨੀ ਪਰ ਤੇਰਾ ਭਰਤਾਂ ਤੇਰਾ ਸਭ ਕੇ ਸਾਹ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੈ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਮੀ ਪਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੀਸਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਖਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਉਤੇ ਤਾਉ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕਉ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨ ਹਦ ਵਾਜੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੈ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿ ਤੇ ਪਵਿੱਤ

ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੇ ਮਿਲਣਾ ਕਿੰਨਾ ਕਹੇ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਿਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭਵ ਜਲ ਫੇਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵਾ ਕੋਈ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਾ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾਉ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਸ਼ਾ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਸ਼ਾ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦ ਆਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰਾ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨ ਈਸ਼ਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤੇਤਾ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਹਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੀਓ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਈ ਫਿਰ ਅੰਗਰ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਡਿੱਠੇ ਸਭ ਦੁੱਖ ਜਾਏ ਤੀ ਬਹਾਦਰ ਸਿਮਰਿਆ ਕਰਨ ਹੁਣ ਦਿਆਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀਆਰਿਆਂ ਨਾ ਚਰਾਏਗਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਬੀਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਪੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਾਦਾ ਰਾਖਾ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਮਾਜ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਐਵੇਂ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰਕਰ ਦੇ ਸੇਵਕਾ ਬੀਬੀ ਗੁਰਸ਼ਰਨਜੀਤ ਕੌਰ ਥਿੰਦ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੂ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਏ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਰਲ ਮਿਲ ਕੇ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਕਰਵਾਏ ਜਾ ਰਹੇ ਨੇ। ਸੱਚੇ ਪਾਤਸ਼ਾਹ ਜੀ ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚਨਵਾਸਾ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ। ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਦੁੱਖਾਂ ਦੇ ਨਾਸ਼ ਕਰਨੇ, ਸੁੱਖਾਂ ਦੀ ਪ੍ਰਵਿਰਤੀ ਬਖਸ਼ਣੀ। ਡੋਲਦੇ ਹੋਏ ਮਨਾਂ ਨੂੰ ਨਾਮ ਬਾਣੀ ਦਾ ਸਹਾਰਾ ਬਖਸ਼ਣਾ, ਧੀਰਜ ਅਡੋਲਤਾ ਸਹਿਜ ਬਖਸ਼ਣੀ। ਸੱਚੇ ਪਾਤਸ਼ਾਹ ਜੀ ਭਾਣਾ ਮੰਨਣ ਦੇ ਬਲ ਬਖਸ਼ਣੇ। ਆਇਆ ਸੇਵਕਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਜੀ, ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ। ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਹੋਏ, ਅੱਖਰ ਵਾਧਾ ਘਾਟਾ ਪ੍ਰਚਕ ਮਾਫ ਕਰਨਾ। ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਇਆ ਸੇਵਕਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਸ ਕਰੋ ਜੀ। ਉਪਰੰਤ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ। ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ, ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆ ਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ ਸਭ।

ਸੋਈ ਜਾਕੀ ਸ਼ਰਨ ਪਿਆ ਸੁਖ ਪਾਈਆ ਬਹੁੜ ਦੁਖ ਨਾ ਹੋਈ ਰਹਾਉ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਸ਼ਾ ਜਿਨ ਹਰ ਨਾਮ ਹਿਰਦੈ ਪਰੋਈ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਸ਼ਾ ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਅਕਾਲ ਮੂਰਤ ਅਜੂਨੀ ਸਾਹਿਬ ਅਹੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁਪ ਚੁਪ ਨਾ ਹੋਵੈ

ਸਾਰਾ ਹੋਇਆ ਕੇਵਾ ਕੂੜਾ ਟੁੱਟ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ

ਖਾਹੈ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਕਸੈ ਵੇ ਪ੍ਰਭਾਉ ਸਾਚਾ ਸਾਹਿਬ ਸਚ ਨਾਏ ਪਾਖਿਆਉ ਭਾਉ ਅਪਾਰੁ ਅਖੈ ਮੰਗਹਿ ਦੇਹਿ ਦੇਹਿ ਦਾਤ ਕਰੇ ਦਾਤਾਰ ਫੇਰ ਕਹਿ ਅਗੈ ਰਖੀਐ ਜਿਤੁ ਦਿਸੈ ਦਰਬਾਰ ਮਹੁ ਕੇ ਬੋਲਨ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨਵ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੌਖਾ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੋਰ ਪਾਰਬਤੀ ਮਾਈ ਜਿਹੋ

ਵਾ ਬਿਨ ਪਾਣੀ ਕੇ ਨਹਾਏ ਕਰੀ ਜੇਤੀ ਸ੍ਰਿਸ਼ਟਿ ਉਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਾ ਸਭ ਕੀਰਤ ਜਾਗ ਲੇ ਜੇ ਤੇ ਸਭ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ ਕੀਟਾ ਇੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੋਝੇ ਜੇ ਤੇ ਸੁਗੁਣ ਕੋਈ ਕਰੈ ਸੁਣੈ ਸਿੱਧ ਪੀ ਸੁਰਨਾਥ ਸੁਣੈ ਤਰਤ ਤਬਲਿਆ ਕਾਲ ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨਾ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੈ ਦੂਖ ਭਾਵ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਖ ਸਲਹਨ ਮੰਦਾ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੈ ਦੂਖ ਭਾਵ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸਿਖ ਪੀਰ ਪਾਤਸ਼ਾਹ ਸੁਣੈ ਦੇ ਪਾਵੇ ਰਾਹ ਸੁਣੈ ਹਾਥ ਵਿਅਸ ਗਾਵ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਏ ਮਨ ਬੁੱਧ ਮਨੈ ਸੁਲ ਪਾਉਣ ਕੀ ਸੋਧਾ ਮੰਨੈ ਮੋਹੈ ਚੋਟਾ ਨਾ ਖਾਏ ਮਨੈ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸਿਉ ਪ੍ਰਗਟ ਜਾਏ ਮੰਨੈ ਮਾਗੇ ਨਾ ਚੱਲੇ ਪੰਥਾ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾਮ ਪੇਖੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ

ਹੋਏ ਕੀਤਾ ਤਾਣ ਸਵਾਲੇ ਹੋ ਰੂਪ ਆਉ ਕੀਤੀ ਦਾਤ ਜਾਣੇ ਕੌਣ ਕੂਤ ਆਉ ਕੀਤਾ ਪਸਾਏ ਕੋ ਕਵਾਉ ਤਸਤੇ ਹੋਏ ਲੱਖ ਉਦਰੇ ਆਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਪਖ ਸਾਰ ਅਸੰਖ ਮੁੱਲ ਬਲਾਇ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੈ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਾ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੋਂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਅਗਮ ਅਸੰਖ ਲੋਹ ਅਸੰਖ ਐਸਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸੇਰਾ ਸੰਜੋਗ ਖਾਣ ਜਿਹਨੇ ਲਿਖੇ ਤੇ ਸਰਨਾਏ ਜਿ ਫਰਮਾਏ ਤੇ ਤਾਏ ਜੇਤਾ ਕੀਤਾ ਤੇਤਾ ਨਾਉ ਬਿੜਨਾਵੈ ਨਾਹੀ ਕੋਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪ੍ਰਗੀ ਹੱਥ ਪੈਰ ਤਨ ਦੇਹੇ ਪਾਣੀ ਤੋਤੈ ਉਤਰ ਸਿਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਉਹ ਤੋਏ ਪ੍ਰਗੀ ਮਤ ਪਾਪਾ ਕਹਿ ਸੰਗ ਉਥੋਂ ਪੈ ਨਾਵੇਂ ਕਹਿ ਰੰਗ ਭੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ ਆਪੀ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦੱਤ ਦਾਨ ਜੇ ਕੋ ਪਾਵੇ ਤਿਲ ਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਥ ਮਲ ਨਾਓ ਸਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਾਣੀ ਬ੍ਰਹਮਾਉ ਸਤ ਸਵਾਣ ਸਦਾ ਮਨ ਚਾਉ ਕਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਏ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰਡੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਕਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਤੂੰ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾਤਾਲਾ ਪਾਤਾਲਾ ਕੇ ਆਗਾਸਾ ਆਗਾਸ ਓੜ ਕੋੜਕ ਪਾਲ ਥੱਕੇ ਵੇਦ ਕਿਣਕ ਵਾਤ ਸਹਿਸ ਅਠਾਰਾ ਕਿਣਕ ਤੇ ਬਸ ਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਾ ਲਾਹੇ ਤੇ ਸੁਰਤ ਨਾ ਪਾਈ ਨਦੀਆਂ ਤੇ ਵਾਹ ਪਵੇ ਸਮੁੰਦਰ ਜਾਣੀਏ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਾਨ ਕਿੜੀ ਤੁਲਨਾ ਹੋਵਣੀ ਜੇ ਤੇ ਸਾ ਮਨ ਨਾ ਵਿਸਰਾ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੇ ਦੇਣ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੇ ਪਾਰਾ ਵਾਰ ਅੰਤ ਕਾਨ ਕੇਤੇ ਬਿਲ ਲਾਏ ਤਾਂ ਕਿ ਅੰਤ ਨ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਆਏ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਵਡਿਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲਨਾ ਤਮਾਏ ਕਿਤੇ ਮੰਗੇ ਜੋ ਅਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖਾਪ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁੱਖ ਭੁਗ ਸਦ ਮਾਰੋ ਇਹ ਪੈਦਾ ਤੋ ਤੇਰੀ ਦਤਾਰ ਮਨ ਖਲਾਸੀ ਪਾਣੀ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਇ ਕੋਈ ਆਖਣ ਪਾਏ ਓਹੇ ਜਾਣੇ ਜੇਤੀਆਂ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬੇ ਕੇ ਕੇ ਜਿਸਨੂੰ ਬਖਸ਼ੇ ਸਪਤ ਸਲਾਵ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪ੍ਰਮਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖਾ ਕਰੇ ਬੁਲਾਏ ਆਖੇ ਵੇਦ ਪਾਠ ਪੁਰਾਣ ਕੇ ਪੜੇ ਕਰੇ ਬਖਿਆਣ ਕੇ ਬ੍ਰਹਮ ਆਖੇ ਇੰਦੇ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੋਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ ਜਾਹੇ ਇੱਥੇ ਕੀਤੇ ਹੋਰ ਕਰਾਏ ਤਾਂ ਆਖ ਸਕੇ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ।

ਜਾਣੇ ਸੱਚਾ ਸੋਏ ਦੇਖੋ ਆਖੇ ਬੋਲ ਵਿਗਾੜ ਤਾਂ ਲਿਖੀ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾ ਦਿਆਂ ਨੇ ਕਿ ਸੰਖਾ ਹੋ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੇ ਸੋ ਕਹੀ ਜਨ ਕਿਤੇ ਗਾਵਣ ਹਾਰੇ ਗਾਵ ਹੈ ਤੁਨ ਹੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਤਰਮ ਵਿਚਾਰੇ ਗਾਵੇ ਸਰਬਨਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਲ ਗਾਵਹ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰਖੀਸਰ ਜੁਗ ਜੁਗੇ ਦਾ ਨਲ ਗਾਵਹ ਮੋਹਣੀਆਂ ਮਨ ਮੋਹੇ ਨਾ ਸੁਰਗਾ ਮਸ ਪਿਆਲੇ ਗਾਵਰਤ ਨੂੰ ਪਾਏ ਤੇਰੇ ਅੱਠ ਸੱਠ ਤੀਰਥ ਨਲ ਗਾਵੇ ਜੋਧ ਮਹਾਂਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਤਾਰੇ ਸਹੀ ਤੁਦਨੋ ਗਾਵ ਹੈ ਜੋ ਤੁਦ ਭਾਵਨ ਅਤੇ ਤੇਰੇ ਭਗਤ ਸਾਲ ਹੋਰ ਕੀਤੇ ਗਾਵਣ ਸੇ ਮੈਂ ਚੇਤਨਿਆਵ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਏ ਨੰਜਾਸੀ ਰਚਨਾ ਜਿਨ ਰਚਾਏ ਰੰਗੀ ਰੰਗੀ ਪਾਤੀ ਕਰ ਕਰਜਸੀ ਮਾਇਆ ਜਿਨ ਉਪਾਏ ਕਰ ਕਰ ਵੇਖੇ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾਵ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸੁਣ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸ ਆਦੇਸ ਆਦੇ ਨੀਲ ਨਾਦਿਆ ਨਾਹਤ ਜੋ ਜੁਗੇ ਕੋ ਵੇਸ ਪੁੱਤ ਗਿਆਨ ਦਿਆ ਭੰਡਾਰਨ ਘੱਟ ਘੱਟ ਵੱਜ ਹੈ ਨਾਦ ਅਬਨਾਥ ਨਾਤੀ ਸਭ ਜਾਕੀ ਰਿਦ ਸਿਧ ਅਵਰਾ ਸਾਧ ਸੰਯੋਗ ਵਿਜੋਗ ਦੇ ਕਾਰ ਚਲਾਵੈ ਲਿਖੇ ਆਵੇ ਭਾਗ ਆਦੇਸ ਤਿਸ ਆਦੇਸ ਆਦੇ ਨੀਲ ਅਨਾਦਿ ਅਨਾਹਤ ਜੋ ਜੁਗੇ ਕੋ ਵੇਸ ਕਮ ਆਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਜ ਦੀ ਬਾਣ ਜੇਬ ਤੇ ਸੁਭਾਵ ਤੇ ਵਿੱਚ ਲਾਵੇ ਜੇਬ ਹੋਵੇ ਫੁਰਮਾਣ ਉਹ ਵੇਖੇ ਉਹਨਾਂ ਦਰ ਆਵੇ ਬਹੁਤਾ ਉਹ ਵਿਡਾਣ ਆਦੇਸ ਤਿਸ ਆਦੇਸ ਆਦੇ ਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆ ਸੁਨ ਲੋਏ ਲੋਏ ਭੰਡਾਰ ਜੋ ਕੇ ਸੁਪਾਇਆ ਸੁਵੇ ਕਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੀ ਗੀ ਸਾਚੀ ਕਾਰ ਆਦੇਸ ਤਿਸ ਆਦੇਸ ਆਦੇ ਨੀਲ ਅਨਾਦ ਅਨਾਹਤ ਜੋ ਜੁਗੇ ਕੋ ਵੇਸ ਇੱਕ ਦੂ ਜੀਵੋ ਲੱਖ ਹੋ ਹੈ ਲੱਖ ਹੋ ਵਹ ਲੱਖ ਵੀ ਸੋ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ ਤਰਾਹ ਪਤ ਪਵੜੀਆ ਚੜੀਏ ਹੋਇਆ ਕੀਸ ਸੁਣ ਗੱਲਾਂ ਆਕਾਸ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਸ ਆਖਣ ਜੋ ਚੁਪੈ ਨਾ ਜੋਰ ਜੋ ਨ ਮੰਗਣ ਦੇ ਨਾ ਜੋਰ ਜੋ ਨ ਜੀਵਨ ਮਰਨ ਨਹਿ ਜੋਰ ਜੋ ਨਰਾਜ ਮਾਲ ਮਨ ਸੋਰ ਜੋ ਨ ਸੁਰਦੀ ਗਿਆਨ ਵਿਚਾਰ ਜੋ ਨ ਜੁਗਤੀ ਸੁੱਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਉਤਰਤੀ ਤਾਬਰ ਕੀ ਧਰਮ ਸਾਉ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮਿਆ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਿਨ ਪੰਚ ਪਰ ਵਾਣ ਦਰੀ ਕਰਮ ਪਵੇ ਨਿਸ਼ਾਨ ਕਚ ਪਕਾ ਉੱਤੇ ਪਾਏ ਨਾਨਕ ਗਿਆ ਜਾ ਪੇ ਜਾ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਕੋ ਕਰਮ ਕਿਤੇ ਪਵਣ ਪਾਣੀ ਵੈ ਸੰਤਰ ਕਿਤੇ ਕਾਣ ਮਹੇਸ਼ ਹੋ ਕਿਤੇ ਬਰਮੇ ਘਾਟ ਫੜੀ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਲ ਕਿਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇ ਸਭ ਕਿਤੇ ਸਤਿਵ ਨਾਲ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨ ਮੁਨ ਕਿਤੇ ਕਿਤੇ ਰਤਨ ਸਮਾਨ ਕਿਤੇ ਗਾਣੀ ਕਿਤੇ ਬਾਣੀ ਕਿਤੇ ਪਾਤ ਨਰਿੰਦਾ ਕੇਤੀਆਂ ਸੁਰਤੀ ਸੇਵੋ ਕੇਤੇ ਨਾਨਕ ਅੰਤ ਨੇ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਦ ਤੇ ਨਾਦ ਬਿੰਦੂ ਕੋੜੇ ਆਨੰਦ ਸਰਮ ਖੰਡ ਕੀ ਬਾਣੀ ਰੂਪ ਤੇ ਕਾੜ ਤਕੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਉਹ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਾਸ ਤਾਏ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਤਿੱਥੇ ਕੜੀਏ ਸੁਰਾਂ ਸਦਾ ਕੀ ਸੋਦਾ ਕਰਮ ਖੰਡ ਕੀ ਬਾਣੀ ਜੋ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਨਮੇ ਰਾਮ ਰਿਹਾ ਪਰਪੂਤ ਤੇ ਸੀਤੋ ਸੀਤਾ ਮੈਂ ਮਮਾਏ ਤਾਂ ਗੁਰੂ ਨੇ ਕਤਨੇ ਜਾਹੇ ਨਾ ਉਹ ਮਰੈ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਇ ਕਰਿਆ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰੂ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮਤਲਬ ਭਾਂਡ ਜੇ ਕੋ ਕਥੇ ਤਾਂ ਅੰਤ ਤੇ ਲੋ ਲੋ ਆਕਾਰ ਜਿਵ ਜੋ ਹੁਕਮ ਤਿਵ ਤੇ ਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਉਤੀਰਨ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਪਾਉ ਖਲਗਨ ਤਪ ਤਾਉ ਭਾਂਡ ਪਾਉ ਅੰਮ੍ਰਿਤ ਤੇਤ ਢਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ
ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸਾਧੋ ਦਾਈ ਦਾਖਿਲ ਸਲ ਜਗਤ ਚੰਗਿਆਈਆਂ ਬੁਰਿਆਈਆਂ ਵਚਿਤ੍ਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੋਖੀ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।